ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਪਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰ ਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛੁ ਕਰਨਾ

ਤੂੰ ਏਕੋ ਜੀ ਤੂੰ ਨਿਹ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ।

ਸਖਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰ ਹੈ ਤਿੰਨ ਨਾਮ ਰਤਨ ਪਾਇਆ

ਅੱਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰ ਤੋ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ।

ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ।

ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਬਸੇ ਆਧਾਰੋ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ ਇਹ

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸਗੁਰੂ ਪਾਤਸ਼ਾਹ ਦਸਵੇਂ ਪ੍ਰਿਥਮ ਭਗਵਤੀ ਸਮਰ ਕਹੇ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਫਿਰ ਸਹਾਇ ਅਰਜਨ ਹਰ ਗੋਬਿੰਦ ਨੂੰ ਸੁਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਕੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਨੂੰਨ ਦਿਆਵਤ ਆਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਿਤਰਾਤਮਾ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਘਰ ਸੱਚ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੀ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਚੱਪੀਆਂ ਚੱਪੀਆਂ ਜਿਹਨਾਂ ਨਾਮ ਚੱਪਿਆ ਬਣ ਚੱਕਿਆ ਦੇਈ ਚਲਾਈ ਤੇਗ ਵਾਹੀ ਦੇਖ ਡਿੜ ਕੇ ਤਦਨਾ ਪਿਆਰੇ ਸਤਿਆਰਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਚੜਵਾਏ ਕੋਪਰੀਆਂ ਲਵਾਈਆਂ ਚਰਖੀਆਂ ਦੇ ਚੜੇ ਆਰੇ ਨੇ ਚੜਾਏ ਗਏ ਗੁਰਦੁਆਰੇ ਸਿਆਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸਤਸੰਗ ਨਿਭਾਇਆ ਤੇ ਨਾ ਹੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਭ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕਿਰਤਾਰ ਹੈ ਚਿਤ ਆਵਣ ਕਾ ਸਤਿਕਾਰ ਸਰਵ ਸੁਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਚਾਰ ਤਹਾਂ ਚਾਰ ਆਇਤ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਦੇ ਮੁੰਗੇ ਜੁਗ ਜੁਗ ਟਲ ਧਰਮ ਕਾ ਜੈਕਾ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਵੱਧ ਕੇ ਰੱਖੇ ਆਪ ਵਾਹਿਗੁਰੂ ਗੁਰੂ ਜੀ ਪ੍ਰਵਾਹ ਪੰਥ ਸਦਾ ਸ਼ਾਹੀ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਲੰਗਰ ਦਾਸ ਸੇਵਾ ਸੰਭਾਲ ਸਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨੋਟਿਆਂ ਜੀ ਓਟ ਗੁਰੂ ਦੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਦਰਦਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਰ ਭਾਵੇ ਤਾਣੇ ਰਾਸ ਹੇ ਗਰੀਬ ਨਿਵਾਜ ਜੀ ਆਪ ਦੇ ਚੰਨ ਕਰਨ ਅਰਦਾਸ ਮਿਲ ਜੀ ਆਪ ਦੀ ਬਖਸ਼ਿਸ਼ ਹੋਈ ਜੀ ਗਰੀਬ ਨਿਵਾਜ ਕਿਰਪਾ ਦੁਆਰਾ ਬਾਅਦ ਪੈ ਤੇ ਕੀਰਤਨ ਦਰਬਾਰ ਆਪ ਦੇ ਚਰਨਾਂ ਨੂੰ ਸੱਜੇ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੂਰਦਾਰ ਰਹਿ ਰਹਾ ਸਾਹਿਬ ਦੇ ਪਾਠ ਕਰਦੇ ਕਿਰਪਾ ਕਰੋ ਗਰੀਬ ਨਿਵਾਜ ਦਰਦਾਰ ਜੀ ਬਖਸ਼ਿਸ਼ ਕਰੋ ਪਾਠ ਕਰਦੇ ਹਾਂ ਸੇਵਾ ਕਰਦੇ ਹਾਂ ਕੋਈ ਇਹ ਭੁੱਲ ਚੁੱਕਾ ਜੀ ਮਾਫੀ ਬਖਸ਼ੋ ਪੜ੍ਹੀ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੂੰ ਸਾਂਝ ਕੇ ਬਾਤਾਂ ਕਰੋ ਜੀ ਅੱਗੋਂ ਤੋਂ ਸ਼ੁੱਧ ਮਿੱਤਰ ਬਾਣੀ ਚਾਰੀ ਬਣ ਬੁੱਧੀ ਬਖਸ਼ਿਸ਼ ਕਰੋ

ਜੀ ਇਸ ਖੁਸ਼ੀ ਵਿੱਚ ਆਪ ਦੀਆਂ ਬੱਚੀਆਂ ਦਾਤਾਂ ਵਿੱਚੋਂ ਬਜ਼ੁਰਗ ਰਾਮ ਸ਼ਾਹ ਦੀ ਜਗ੍ਹਾ ਤਿਆਰ ਕਰੇ ਹਾਜ਼ਰ ਦਤਾਰ ਆਪ ਦੀ ਭੋਗ ਲਾਓ ਸ਼ੀਰ ਪ੍ਰਸਾਦ ਸ਼ਾਹ ਸੰਗਤ ਦੇ ਅਸਣਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾ ਹਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਦਤਾਰ ਬਖਸ਼ਿਸ਼ ਕਰੋ ਗੀਰ ਰਾਜ ਆਪ ਦੀਆਂ ਬੱਚੀਆਂ ਦਾਤਾਂ ਦੇ ਲੰਗਰਾਂ ਚੁੱਟ ਸਵਾਰੀਆਂ ਪ੍ਰਵਾਨਿਤ ਕਰਨੀ ਦਤਾਰ ਆਪਦੇ ਚਾਨਾ ਸੇਵਾ ਕਰ ਦੇ ਟਹਿਜੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਕਰਾ ਬਖਸ਼ੋ ਜੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਾਨਾ ਸੇਵਾ ਦੀ ਭਾਨ ਬਖਸ਼ ਪਾਲਤਾ ਕਰੋ ਗੁਰੂ ਜੀ ਮਹਾਰਾਜ ਕਿਰਪਾ ਕਰੋ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਭ ਸੰਗਤਾਂ ਜੀ ਆਦਿ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਰ ਤੇ ਤਿਰ ਫਿਰ ਭੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਮਹਾਰਾਜ ਬਖਸ਼ੋ ਦਿੱਤਾ ਭਾਈ ਸਰਬਜੀਤ ਸਿੰਘ ਜੀ ਨੇ ਨਵਾਂ ਕੰਮ ਸ਼ੁਰੂ ਕੀਤਾ ਹੈ ਸੋ ਆਪਦੇ ਚਾਨਾਂ ਦੇ ਉਹ ਹੱਥ ਲੈਂਦੇ ਆ ਅਰਦਾਸ ਬੇਨਤੀ ਕਰਦੇ ਆ ਮਿਹਨਤ ਮਾਰੇ ਹੱਥ ਦੇ ਦਰ ਪ੍ਰਵਾਨ ਕਰੋ ਬਖਸ਼ਿਸ਼ ਕਰੋ ਮਹਾਰਾਜ ਜੀ ਭਾਈ ਸਰਬਜੀਤ ਸਿੰਘ ਦੇ ਸਿਰ ਤੇ ਮਿਹਰ ਪਿਆਰ ਰੱਖੋ ਅਤੇ ਉਹਨਾਂ ਜੋ ਨਵਾਂ ਕੰਮ ਸ਼ੁਰੂ ਕੀਤਾ ਆਪਣੇ ਸੇਵਕ ਨੂੰ ਕਾਮਯਾਬੀ ਹੋ ਕੇ ਚਾਟੀਕਰਾ ਬਖਸ਼ੋ ਕੌਰਵਾਂ ਦੀ ਵਾਧੇ ਬੱਚਿਆਂ ਦੀ ਪਾਲਤਾ ਕਰੋ ਜੀ ਗੁਰੂ ਜੀ ਮਹਾਰਾਜ ਕਿ ਬੱਚਾ ਯੁਵਰਾਜ ਸਿੰਘ ਨੇ ਕਿ ਨਵੀਂ ਜਾਬ ਮਿਲਣ ਤੇ ਆਪ ਜੀ ਦਾ ਧੰਨਵਾਦ ਕਰਦੇ ਸ਼ੁਕਰੀਆ ਕਰਦੇ ਹਾਂ ਅਤੇ ਸਦਰੀ ਕਾਮਯਾਬ ਹੋਣ ਤੇ ਧੰਨਵਾਦ ਕਰਦੇ ਕਿ ਮੈਂ ਸੇਵਕ ਨੂੰ ਬੇਤਨਾ ਬੇਟਾ ਦਾ ਪ੍ਰਵਾਨ ਕਰੋ ਦਾਰ ਬਖਸ਼ਿਸ਼ ਕਰੋ ਯੁਵਰਾਜ ਸਿੰਘ ਬੱਚੇ ਯੁਵਰਾਜ ਸਿੰਘ ਦੱਤੇ ਪਾਤਸ਼ਾਹ ਜੀ ਆਪਣੀ ਜਾਬ ਵਿੱਚ ਕਾਮਯਾਬੀ ਬਖਸ਼ ਕਰਨੀ ਤਰੱਕੀਆਂ ਬਖਸ਼ਿਸ਼ ਕਰਨੀਆਂ ਅਜੇ ਸੇਵਕ ਹਮੇਸ਼ਾ ਤੰਦਰੁਸਤੀ ਬਖਸ਼ੋ ਲੰਬੀ ਅੱਜ ਬਖਸ਼ੋ ਗੁਰੂ ਸਿੱਖੀ ਨਾਮ ਬਖਸ਼ ਕਰ ਦਿੱਤਾ ਸਦਾ ਚਾਟੀ ਕਲਾ ਬਖਸ਼ਣੀ ਪਾਲਦਾ ਕਰੋ ਜੀ ਗੁਰਜੀ ਮਹਾਰਾਜ ਬਖਸ਼ੋ ਦਾ ਦਾਰ ਜੀ ਸੇਵ ਕੌਮ ਨੂੰ ਖਾਲਸਾ ਪੰਥ ਨੂੰ ਏਕਤਾ ਸਵਾਗਤ ਪਿਆ ਅੱਜ ਬਖਸ਼ੀ ਕਰਕੇ ਸੱਤ ਰੋਜ਼ ਦਾਰ ਬਖਸ਼ੋ ਚੰਨਾ ਨਾ ਜੋੜੋ ਗੁਰਬਾਣੀ ਦਾ ਪਿਆਰ ਰੱਖਿਆ ਦਿੱਤਾ ਹਰ ਮੈਦਾਨ ਦੀਵਾਨ ਫਤਿਹ ਬਖਸ਼ਾਂ ਦੀ ਪਾਲਦਾ ਕਰੋ ਜੀ ਗੁਰਜੀ ਮਹਾਰਾਜ ਦਾਰ ਜੀ ਦੂਰ ਦੇ ਕਾਲੇ ਬੈਠੀਆਂ ਲਾਈਫ ਤੱਕ ਕੀਰਤਨ ਸ਼ਰਮ ਕਰ ਰਹੀ ਹਾਂ ਸਾਰੇ ਸੇਤਨ ਹਾਜ਼ਰ ਪ੍ਰਵਾਜ ਨੂੰ ਘੜੀਆਂ ਲੈ ਕੇ ਲਾਓ ਦਾਰਾ ਆਪਣੇ ਕਿਰਪਾ ਕਰੀ ਸਕਦਾ ਨੂੰ ਬਖਸ਼ੇ ਸੰਗਤ ਆਪਦੇ ਚੈਨਲ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘਲ ਦਰ ਸੰਗਤਾਂ ਮਾਇਆ ਪੇਟਾ ਕਰੀ ਚੈਨਲ ਪ੍ਰਵਾਨ ਕਰੋ ਬਖਸ਼ਾਂ ਸਮਝ ਕਮਾਈਆਂ ਸਭ ਕਰੋ ਕਾਰਜ ਵਾਧ ਬਖਸ਼ਦਾਰ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਰਮਾਤਾ ਪੂਰੀਆਂ ਕਰੋ ਜੀ ਦਰ ਮਿਹਨਤ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪਵਿੱਤਰ ਕੋ ਨਵੇਂ ਬਖਸ਼ੇ ਉਪਰੰਤ ਅੱਜ ਦੇ ਸ਼ਾਮਾਂ ਦੇ ਕਥਿਤ ਬਾਰੇ ਰਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚੈਨਲ ਨੂੰ ਅੱਜ ਬਣਾਓ ਸ਼ੁੱਧ ਪਵਿੱਤਰ ਸਵਾਰਾਂ ਦੀ ਦਿੱਤਾ ਸਹੀ ਪਿਆਰੇ ਮੇਰੇ ਜਿਲ੍ਹੇ ਪੰਜਾਬ ਦਾ ਨਾਮ ਦਿੱਤਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਾਈ ਅਕਾਲ ਕੇ ਤਵੀ ਚਲਾਏ ਹੋ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਕੋਜ ਸ਼ਬਦ ਮਹਿਲੇ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਏ ਸਵਾਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਹੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਦੋ ਤੇਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਏ ਉਤਾਰਨ ਹਾ ਖੰਡਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਓ ਸਤਿਕਾਰਯੋਗ ਸਾਧ ਸੰਗਤ ਜੀ ਮਹਾਰਾਜ ਬਖਸ਼ਿਸ਼ ਸਾਹਿਬ ਸਤਿ ਬੜੀ ਸ਼ਰਧਾ ਭਾਵ ਅਨੁਸਾਰ ਮਹਾਰਾਜ ਨਿੱਘੀ ਕੋਠੇ ਬੈਠ ਕੇ ਬਾਅਦ ਪੈਰ ਦੇ ਕੀਰਤਨ ਸਰਵਣ ਕੀਤੇ ਨੇ। ਐਸੇ ਸੰਧਿਆ ਸਮਾਂ ਜਾਣ ਕੇ ਸੋਧਾ ਰਾਜ ਸਾਹਿਬ ਜੀ ਪਾਠ ਸਰਵਣ ਕੀਤੇ ਹਨ, ਅਰਦਾਸ ਆਦੀ ਭਰੀ ਮਹਾਰਾਜ ਬਖਸ਼ਿਸ਼ ਪਿਤੂ ਗੁਰਨਾਮ ਸਰਵਣ ਕੀਤੇ ਨੇ। ਸਾਧ ਸੰਗਤ ਦਾ ਸਵਾਸ ਮਹਾਂਗੁਰੂ ਸਾਹਿਬ ਨੇ ਆਪ ਗੁਰੂ ਘਰ ਤੋਂ ਬਖਸ਼ਿਸ਼ ਕੀਤਾ ਹੈ। ਔਰ ਸਾਧ ਸੰਗਤ ਤੁਹਾਨੂੰ ਪਤਾ ਹੈ ਕਿ ਹੁਣ ਸ਼ਾਮ ਦੇ ਆਰੰਭ ਹੋਣੇ ਨੇ। ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਹਰਭਜਨ ਸਿੰਘ ਜੀ ਦਾ ਜਥਾ, ਠੀਕ 7 ਵਜੇ ਤੱਕ ਭਾਈ ਸਾਹਿਬ ਆਰਤੀ ਕੀਰਤਨ ਨਾਥ ਸਿੰਘ ਦੁਆਰਾ ਆਪ ਸੰਗਤਾਂ ਮਾਰਾ ਸਾਹਿਬ ਚੰਨ ਜੋੜਨ ਵਾਸਤੇ ਮਹਾਨ ਉਪਰਾਲਾ ਕਰਨਗੇ। ਇਹਨਾਂ ਦੇ ਬਾਅਦ 7 ਤੋਂ ਲੈ ਕੇ 7:30 ਤੱਕ 8 ਤੱਕ ਸਾਧ ਸੰਗਤ ਜੀ ਸਿਮਰਨ ਹੋਵੇਗਾ। ਉਸ ਤੋਂ ਬਾਅਦ 8 ਤੋਂ ਲੈ ਕੇ 7:30 ਤੱਕ ਕੀਰਤਨ ਕਰਨਗੇ ਭਾਈ ਪ੍ਰਿਤਪਾਲ ਸਿੰਘ ਰਸੀਲੇ ਦਾ ਜਥਾ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਠੀਕ 8:30 ਤੱਕ ਮਾਰੀ ਨਿੱਕੀ ਆਨੰਦ ਮਾਣਦੇ ਹਾਂ ਅੱਜ ਦੇ ਸ਼ਾਮ ਦੇ ਸਾਰੇ ਕਥੇ ਇਸ ਵਾਰ ਸਰਵਣ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਪ੍ਰਸਾਦ ਸਿੰਘ ਦਾ ਸੰਗਤ ਨੂੰ ਬੇਨਤੀ ਹੈ ਕਿ ਆ ਜ਼ਰੂਰ ਕਿਰਪਾ ਕਰੋ, ਹਰ ਰੋਜ਼ ਗੁਰੂ ਘਰ ਆਓ, ਮੱਥਾ ਟੇਕੋ, ਅਰਦਾਸ ਕਰੋ। ਜਿਹਨੇ ਦੇਰ ਤੱਕ ਚਾਹੋ ਸਾਧ ਸੰਗਤ ਜੀ ਤੁਸੀਂ ਮਾਰੀ ਨਿੱਕੀ ਹੋ ਕੇ ਬੈਠੇ ਕਥਾ ਕੀ ਦਰਬਾਰ ਸਰਵ ਕਰ ਸਕਦੇ ਹੋ। ਸੋ ਆਪ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ, ਤੁਸੀਂ ਦੇਖ ਰਹੇ ਹੋ ਕਿ ਗੁਰੂ ਘਰ ਜੋ ਨਾਥ ਸਰ ਸੋਤਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ 'ਚ ਬਹੁਤ ਜ਼ਿਆਦਾ ਖਰਚਾ ਹੋ ਰਿਹਾ। ਸੋ ਗੁਰੂ ਮਾਰੀ ਬਖਸ਼ਿਸ਼ ਹੋਈ ਸਾਧ ਸੰਗਤ ਜੀ ਆਪ ਸੰਗਤਾਂ ਵੱਲੋਂ ਆਪਣਾ ਦਸਵੰਧ ਸਫਲ ਕਰਦੇ ਹਾਂ, ਬੇਅੰਤ ਮਾਇਆ ਸੰਗਤਾਂ ਨੇ ਭੇਟਾ ਕੀਤੀ ਹੈ। ਸੋ ਵਟਪਾਗੀ ਹਨ ਜਿਹਨਾਂ ਦਿਨਾਂ 'ਚ ਮਾਇਆ ਭੇਟਾ ਨਹੀਂ ਕੀ, ਸਾਰਿਆਂ ਨੂੰ ਬੇਨਤੀਆਂ ਜ਼ਰੂਰ ਇਹਨਾਂ 'ਚ ਆਪ ਹਿੱਸਾ ਪਾ ਕੇ ਅਸੀਂ ਸਾਰੇ ਮਿਲ ਕੇ ਇਹਨਾਂ ਨੂੰ ਬਿਲਡਿੰਗਾਂ ਨੂੰ ਸੰਪੂਰਨ ਕਰੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਗੁਰੂ ਮਹਾਰਾਜ ਕਾਰਜ ਸਫਲ ਹੋਣ। ਸੋ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਆਹ ਰੋਜ਼ ਸੁਣਦੇ ਹੋ ਪੁੱਤਰ ਗੁਰਬਾਣੀ ਦੇ ਲੜੀਵਾਰ ਪਾਠ ਹੋ ਰਹੇ ਨੇ ਸਰਬੱਤ ਦੇ ਭਲੇ ਵਾਸਤੇ। ਸੋ ਉਹ ਚਾਰ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਸਾਧ ਸੰਗਤ ਜੀ ਆਪ ਸਾਨੂੰ ਕਰਿਆ ਕਰੋ। ਬੇਅੰਤ ਪਰਿਵਾਰਾਂ ਵੱਲੋਂ ਘਰਾਂ 'ਚ ਸਹਿਜ ਪਾਠ ਨਾਲ ਆਰੰਭ ਹੋਏ ਨੇ, ਸੰਗਤਾਂ ਨਾਲ ਪਾਠ ਕਰ ਰਹੀਆਂ ਨੇ, ਵਟਭਾਗੀ ਹਨ। ਉਹਨਾਂ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਰਜਿੰਦਰ ਸਿੰਘ ਤੁਸੀਂ ਸੈਕਟਰੀ ਸਾਹਿਬ ਨਾਲ ਆਪਣਾ ਸੰਪਰਕ ਕਰੋ। ਉਹਨਾਂ ਦਾ ਨੰਬਰ ਹੈ 4087124145। ਸੋ ਸਾਥੀ ਉਹਨਾਂ ਨਾਲ ਸੰਪਰਕ ਕਰਕੇ ਆਪਣਾ ਨਾਮ ਨੰਬਰ ਦੇ ਦਿਓ ਤਾਂ ਕਿ ਉਹਨਾਂ ਸਮੇਂ ਜੋ ਵੀ ਪ੍ਰੋਗਰਾਮ ਹੋਵੇ ਤੁਹਾਨੂੰ ਟੈਲੀਫੋਨ ਕਰਕੇ ਉਹਦੇ ਨਾਲ ਸ਼ਾਮਲ ਕਰ ਸਕਣ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ 11, 12, 13 ਨੂੰ ਰਾਗ ਕੀਰਤਨ ਦਰਬਾਰ ਹੋ ਰਿਹਾ ਗੁਰੂ ਘਰ ਸਾਹਿਬ ਰੋਜੇ, ਉਹਦੇ ਵਿੱਚ ਜ਼ਰੂਰ ਸਾਧ ਸੰਗਤ ਜੀ ਆਓ। ਇਹ ਜੋ ਮਹਾਨ ਸਮਾਂ ਹੈ ਹਰ ਰੋਜ਼ ਨਹੀਂ ਸਾਨੂੰ ਪ੍ਰਾਪਤ ਹੁੰਦਾ, ਔਰ ਜਦੋਂ ਹੋਵੇ ਉਸ ਨੂੰ ਜ਼ਰੂਰ ਅਵੇਲ ਕਰਨ ਦੀ ਕੋਸ਼ਿਸ਼ ਕਰੀਏ। ਸਾਧ ਸੰਗਤ ਜੀ ਆਪ ਸੰਗਤ ਨੂੰ ਪਤਾ ਹੈ ਕਿ ਦਰਬਾਰ ਸਾਹਿਬ ਦਾ ਜ਼ਰੂਰੀ ਰਾਗੀ ਜਥਾ ਭਾਈ ਲਖਵਿੰਦਰ ਸਿੰਘ ਜੀ, ਭਾਈ ਗੁਰਮੇਲ ਸਿੰਘ ਜੀ ਸੋ ਸਾਡੇ ਪਾਸ ਕੀਰਤਨ ਕਰ ਰਹੇ ਨੇ। ਸੋ ਆਪ ਜ਼ਰੂਰ ਸੰਗਤਾਂ ਨੇ ਹਾਜ਼ਰੀ ਭਰਨੀ ਹੋ, ਅੱਜ ਨੂੰ ਅੱਜ ਕਿਤੇ ਉਹ ਛੁੱਟੀ 'ਤੇ ਗਏ ਨੇ, ਕੱਲ੍ਹ ਨੂੰ ਜ਼ਰੂਰ ਆਉਣਗੇ। ਸਾਧ ਸੰਗਤ ਜੀ ਭਾਈ ਲਖਵਿੰਦਰ ਸਿੰਘ ਜੀ ਸਾਡੇ ਪਾਸ ਜੋ 27 ਤਰੀਕ ਤੱਕ ਕਥਾ ਕਰ ਰਹੇ ਨੇ, ਆਪ ਜ਼ਰੂਰ ਹਾਜ਼ਰੀਆਂ ਭਰੋ। ਇਹ ਜੋ ਮਹਾਨ ਵੀਰ ਵਿਦਵਾਨ ਆਏ ਨੇ ਇਹਨਾਂ ਦੀ ਕਥਾ ਜ਼ਰੂਰ ਸਾਨੂੰ ਕਰਿਆ ਕਰੋ, ਸੁਬਹ ਔਰ ਸ਼ਾਮ ਦੋਨੋਂ ਟਾਈਮ 'ਤੇ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 17 ਨੂੰ ਹੈ ਪਹਿਲਾ ਪ੍ਰਕਾਸ਼ ਪੁਰਬ ਸਹਿਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜ਼ਰੂਰ ਉਸ ਦਿਨ ਹਾਜ਼ਰੀ ਭਰਨੀ ਨੇ ਸਾਰੀਆਂ ਸੰਗਤਾਂ ਨੇ, ਅਤੇ ਨਾਲ ਉਸ ਦਿਨ ਜੋ ਸਹਿਜ ਪਾਠ ਰੱਖੇ ਨੇ ਉਹਨਾਂ ਦੇ ਭੋਗ ਪੈਣਗੇ। ਸੋ ਆਪ ਸੰਗਤਾਂ ਦੇ ਹਾਜ਼ਰੀ ਭਰੋ। ਗੁਰੂ ਮਹਾਰਾਜ ਜੀ ਸਾਨੂੰ ਜੋ ਮਹਾਨ ਦਾਜ ਬਖਸ਼ ਕੀਤਾ, ਧੰਨਵਾਦ ਕਰਦੇ ਹਾਂ ਅੱਜ ਇਕੱਠੇ ਹੋ ਕੇ ਮਹਾਰਾਜ ਚਰਨਾਂ ਤੁਹਾਨੂੰ ਘਰ ਦੇ ਛੁਰੀਆਂ ਅਦਾ ਕਰੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਪ੍ਰਸਾਦ ਸਿੰਘ ਜੋ ਭਾਈ ਸਾਹਿਬ ਤਿਆਰ ਨੇ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਦਰਾਮ ਕਰਨ ਸਰਵ ਕਰੀਏ। ਭਾਈ ਸਾਹਿਬ ਠੀਕ 7 ਵਜੇ ਤੱਕ ਆਰਤੀ ਕੀਤੇ ਨਾਮ ਸਿੰਘ ਦੁਆਰਾ ਸੰਗਤ ਮਹਾਰਾਜ ਚੋਣ ਜਰਨਾਂ ਜੋੜਨ ਵਾਸਤੇ ਮਹਾਨ ਉਪਰਾਲਾ ਕਰਨਗੇ। ਔਰ ਸਤਸੰਗ ਜੀ ਸਰਵਣ ਕਰੀਏ। ਵਾਹਿਗੁਰੂ ਜੀ ਕਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪ ਸਾਰੇ ਹੁਣ ਆਪਾਂ ਨਾਮ ਸਿਮਰਨ ਦੇ ਨਾਲ ਜੁੜੀਏ ਜੀ। ਜਿੱਦਾਂ ਕਿ ਗੁਰੂ ਜੀ ਦਾ ਉਪਦੇਸ਼ ਹੈ, ਸਰਵਣੀ ਸੁਣੀਏ, ਰਸਨਾ ਗਾਈਏ, ਹਿਰਦੇ ਧਿਆਈਏ ਸੋਈ। ਸੋ ਆਪਾਂ ਕੋਸ਼ਿਸ਼ ਕਰਨੀ ਹੈ ਜਦੋਂ ਆਪਾਂ ਸਿਮਰਨ ਕਰਨਾ, ਆਪਣੀਆਂ ਅੱਖਾਂ ਬੰਦ ਰੱਖੀਏ ਅਤੇ ਆਪਣੇ ਕੰਨਾਂ ਦੇ ਨਾਲ ਆਪਣੀ ਆਵਾਜ਼ ਨੂੰ ਸੁਣਨਾ ਹੈ। ਜਦੋਂ ਵਾਹਿ ਕਹਿਣਾ ਹੈ, ਆਪਣੀ ਆਵਾਜ਼ ਨੂੰ ਆਪ ਸੁਣਨਾ ਹੈ ਅਤੇ ਆਪਣਾ ਧਿਆਨ ਆਪਣੀ ਆਵਾਜ਼ ਵਿੱਚ ਰੱਖਣਾ ਹੈ ਜੀ। ਆਓ ਸਾਰੇ ਸ਼ੁਰੂ ਕਰੀਏ ਜੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Bye.

Guru, Pai, Guru, Pai, Guru.

ਸਾਰੀ ਸੰਗਤ ਕਿਰਪਾ ਕਰੋ ਜੀ।

Bye.

guru, bye, guru, bye, guru, bye, guru, bye, guru, bye, guru, bye, guru, bye, guru, bye, guru, bye, guru, bye, guru, bye, guru, bye, guru, bye, guru, bye, guru, bye, guru, bye, guru, bye, guru, bye, guru, bye, guru, bye, guru. ਜਿਤਨੀਆਂ ਕਿ ਬੇਨਤੀਆਂ ਪ੍ਰਵਾਨ ਕਰਨਾ ਜੀ ਸਿਮਰਨ ਕਰਦਿਆਂ ਬਾਣੀ ਪੜ੍ਹਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਯੋਗ ਹਨ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਇਆ ਕੀ ਰਹਿਣਾ ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਣ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਖੰਡਾ ਜਾ

ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀ ਜਨ ਦੇਖੈ ਕਾ ਦੇਹਾਰ ਤੇਰੇ ਦਾਨੇ ਕੀਮਤ ਨਾ ਪਵੇ ਜਿਸ ਦਾਤੇ ਕਮਣ ਸੁਮਾਰ ਸੰਭਤ ਸਾਹਾ ਲਿਖਿਆ ਮਿਲ ਕਿਰਪਾ ਵੋ ਤੇਨ ਦੇਹੋ ਸੱਜਣਿਆ ਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਾਹੁਚਾ ਸਦੜੇ ਨਿਤ ਭਵਨ ਸਦਣਹਾਰਾ ਸਿਮਰੀਐ ਨਾਨਕ ਸੇ ਦੇਹਿਆ ਵਨ ਰਾਗ ਆਸਾ ਮੁਹੱਲਾ ਪਹਿਲਾ ਛਿਆ ਘਰ ਛਿਆ ਗੁਰ ਛਿਆ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਗ ਵਡਾਈ ਤੋਏ ਰਹਾਉ ਵਿਸ ਵਿੱਚ ਅਸਿਆ ਘੜੀਆਂ ਪਹਿਰਾ ਚਿੱਤੀ ਵਾਰੀ ਮਾਹੋ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮੁਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡੋ ਜਨਕ ਮੋਤੀ ਧੂਪ ਮਲਿਆਂ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਚਲਤ ਮੋਹੀ ਸਮੈ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕਾ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬੋਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਤਲੀ ਬੁਨ ਵੱਡਾ ਹੇ ਕਰ ਡੰਡੌਤ ਬੁਨ ਵੱਡਾ ਹੇ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲੈ ਚਬੈ ਦੁਖ ਪਾਵੈ ਹੈ ਜਮ ਕਾਲ ਸਹਿ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਤੁਕ ਜਨਮ ਮਰਨ ਪਵ ਖੰਡਾ ਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਉਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮੁਹੱਲਾ ਪੰਜਵਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਕੀ ਹਾਂ ਖਾਟ ਚਲੋ ਹਰ ਨਾਹਾ ਆ ਗਏ ਬਸਨ ਸੁਹੇਲਾ ਆਉਤ ਘਟੈ ਦਿਨ ਸੁਰੈਣਾਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪੀ ਆਵੈ ਇਹੋ ਰਸ ਅਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜ ਹੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿਮਰਿਐ ਕਰਨਾ ਨਿਧਾਵੇ ਧਾਏ ਸਭ ਥਾਈਂ ਹੋਣਾ ਸਾਹਿਬ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਂ ਹੋਣਾ ਸਹਾਇ ਦਸਾਂ ਪਾਤਸ਼ਾਹ ਕੀ ਜੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਰਕਾ ਧਿਆਨ ਕਰਕੇ ਬੋਲਣਾ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜਾ ਕੇ ਚਰਨ ਕਮਲਾ ਪਾਸ ਅਰਦਾਸ ਬੇਨਤੀ ਜੋਦਰੀ ਆਪ ਜਾਂ ਜੇ ਦਰੋ ਕਰੋ ਵਰਸਾਏ ਪਿਆਰ ਵਾਲੇ ਸਰਦਾਰ ਅਜੈਬ ਸਿੰਘ ਜੀ ਲਾਂਗੜੀਆਂ ਦੀ ਸਾਲਾਨਾ ਯਾਦ ਵਿੱਚ ਪਰਿਵਾਰ ਵੱਲੋਂ ਬੇਅੰਤ ਮਾਇਆ ਭੇਟਾ ਕੀਤੀ ਗਈ ਹੈ ਸੇਵਾ ਥਾਏ ਪਾਣੀ ਆਪਣਾ ਮਿਹਰ ਭਰਿਆ ਹੱਥ ਰੱਖਣਾ ਅਜੈਬ ਸਿੰਘ ਜੀ ਲਾਂਗੜੀਆਂ ਨੂੰ ਆਪਣੇ ਚਰਨ ਕਮਲਾਂ ਵਿੱਚ ਨਿਵਾਸਾ ਬਖਸ਼ਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਇਸ ਵੇਲੇ ਆਪ ਜਾਂ ਕੇ ਹਜ਼ੂਰ ਕੀਰਤਨ ਸੋਹਲੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ ਅੱਗੋ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸ਼ੁੱਧ ਸੇਵਾ ਕਰਨ ਦੀ ਮਤ ਬਖਸ਼ਣੀ ਆਪ ਜਿਆਂ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਇਸ ਵੇਲੇ ਆਪ ਜਿਆਂ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ ਆਪ ਜੀ ਆਪਣੇ ਆਸਨ ਤੇ ਵਿਸਰਾਮ ਕਰੋ ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅਖਰਵਾਦ ਘਾਟ ਪੜਿਆ ਕੁਝ ਮਾਫ਼ ਕਰਨਾ ਸਰਬੱਤ ਦੇ ਕਾਜ ਰਾਸ ਕਰਨੇ ਸਹੀ ਸੰਤ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

तिनहार पूज का वा पूज करा विसर नाहीं दाता।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਤੈ ਵਸਾਇਆ, ਸੁਖ ਸਾਗਰ ਗੁਰ ਪਾਇਆ, ਤਾਂ ਸਹਸਾ ਸਗਲ ਮਿਟਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਭਗਤਾਂ ਕਹਿ ਲਾਗੋਂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ, ਪ੍ਰਭ ਕੈ ਸਿਮਰਨ ਨਾ ਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਿਲ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ, ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰਹਿ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਬਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰਹਿ ਸੇ ਪਰਉਪਕਾਰੀ, ਪ੍ਰਭ ਕੋ ਸਿਮਰਹਿ ਹੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰਹਿ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰਹਿ ਵਸੈ ਹਰ ਨੇਰੇ, ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿਨ ਜਨ ਸ਼ਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਕਹੋ ਚਹੋ ਕੁੰਟ ਜਾਤੇ, ਹਰ ਸਿਮਰਨ ਨੀਚ ਚਹੋ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ। ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਯੋ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜਹ ਮਾਂ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ, ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਕਿਨ ਮਾਹੇ ਉਧਾਰੀ, ਅਨਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਘਨੇਰੇ, ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧ ਨ ਪਰੈ, ਹਰ ਕਾ ਨਾਮ ਜਪਤ ਨਿਸਤੈ, ਅਨਕ ਮਾਇ ਰੰਗ ਦਿਖ ਨ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ, ਜਿਹ ਮਾਰਗ ਇਹ ਜਾਤ ਇਕੇਲਾ, ਤਹ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪੁਰਾਹੀ, ਅਨਕ ਬਿਘਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਕ ਜੋਨ ਜਨਮੈ ਮਰਜਾਮ, ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲ ਕਬੋ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕੇ ਸੰਗ, ਜਹਿ ਮਾਰ ਕੇ ਗਣੇ ਚਾਹੇ ਨ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਜਹਿ ਪੈਂਡੈ ਮਹ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋਨਾ ਸਿਝਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਜਹ ਮਹਾ ਭਿਆਨ ਤਪਤ ਬਹੁ ਘਾਮ, ਤਹ ਹਰ ਕੇ ਨਾਮ ਕੀ ਤੁਮ ਉਪਰ ਛਾਮ, ਜਹਾਂ ਤ੍ਰਿਖਾ ਮਨ ਤੁਝ ਆਕਰਖੈ, ਤਹ ਨਾਨਕ ਹਰ ਹਰ ਅੰਮ੍ਰਿਤ ਬਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕਿਆ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਧਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜ਼ੀਨਾ, ਹਰ ਧਨ ਜਨ ਕੋ ਆਪ ਪ੍ਰਭਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ।

ਸੰਗ ਕੀਤੀ ਤਰੇ। ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧੇਣ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛ ਅਵਰ ਨਾ ਹੋਏ।

ਪਾਰਬ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਮੈਂ ਧਿਆਵੂ ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੇ ਨਿੰਦ ਨੀਤ ਏ ਕੋਟੇ ਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰੂ ਪ੍ਰਭ ਕੇ ਦ੍ਰਿਸ਼ਟ ਮਹਾਸੁਖ ਹੋਵੇ ਹਰ ਰਟ ਪਾਵੇ ਬਿਲਾ ਕੋਈ ਜਿਨ ਚਾਖਿਆ ਚ ਜਿਨ ਤ੍ਰਿਖਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁਭਰ ਪ੍ਰੇ ਪ੍ਰੇਮ ਰਸ ਰੰਗ ਉਪਜਿ ਜਾਓ ਸਾਧਕੇ ਸੰਗ ਪਰੇ ਚਰਨ ਆਨ ਤਪਤਿਆਗ ਅੰਤਰ ਪ੍ਰਗਾਸਮ ਦਿਨ ਲਿਵ ਲਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੇ ਮੰਤਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀ ਨੋ ਸਦਾ ਨਿਹਾਰ ਬੰਧਨ ਕਾਟ ਮੁਗਤ ਜਨ ਪਿਆ ਜਨਮ ਮਰਨ ਦੁਖ ਭਰਮ ਗਿਆ ਇਜ ਪੁੰਨੀ ਸਰਦਾਤ ਪੂਰੀ ਰਹੁ ਰਿਹਾ ਸਤਸੰਗ ਹਜੂਰੀ ਜਿਸਕਾ ਸਾਥ ਲਿਆ ਮਿਲਾਏ ਨਾਨ ਭਗਤੀ ਨਾਮ ਸਮਾਏ ਸੌ ਕਿਉਂ ਵਿਸਰੈ ਜੀ ਕਾਲ ਨਾ ਭਾਨੈ ਸੌ ਕਿਉਂ ਵਿਸਰੈ ਜੇ ਕੀ ਆ ਜਾਨ ਸੌ ਕਿਉਂ ਵਿਸਰੈ ਜਿਨ ਸਭ ਕੀ ਜੀਆ ਸੌ ਕਿਉਂ ਵਿਸਰੈ ਜੇ ਜੀਵਨ ਜੀਆ ਸੌ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਲਾ ਲਾਖੈ ਸੌ ਕਿਉਂ ਵਿਸਰੈ ਜੇ ਬਿਗਤੇ ਕਾਢੈ ਜਨਮ ਜਨਮ ਕਾ ਟੂਟਾ ਗੰਢ ਗੁਰਪੂਰੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਮ ਜਮਤੇ ਆਇਆ ਸਾਜਨ ਸੰਤ ਕਰੋ ਇਹੋ ਕਾਮ ਆਮ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ ਭਗਤ ਭਾਏ ਤ੍ਰਿਗਿਆ ਸੰਸਾਰ ਬਿਨ ਭਗਤੀ ਤਨ ਹੋਸੀ ਛਾਗ ਸਰਬ ਕਲਿਆਣ ਸੁਖ ਨਿਤ ਨਾਮ ਬੂੜਤ ਜਾਤ ਪਏ ਵਿਸਰਾਮ ਸਗਲ ਦੁਖ ਕਾ ਹੋ ਮਤਨਾਸ ਨਾਨਕ ਨਾਮ ਜਪੋ ਮੁਨਤਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਨੀ ਅੰਤਰ ਏ ਸੁਭਾਓ ਨੇਤਰੋ ਭੇਖ ਦ੍ਰਸ ਸੁਖ ਹੋਏ ਮਨ ਵਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕਉ ਪਾਵੈ ਸੰਗ ਏਕ ਬਸਤ ਦੀਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਰਿਹਾ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਬਖਸ਼ਮਦ ਦੀਨ ਦਿਆਲ ਭਗਤ ਵਚਨ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਈ ਪੁਨੀਤ ਭਗਤ ਭਾਈ ਲਾਵੈ ਮਨਹੀਤ ਹਮ ਨਿਰਗੁਣੀ ਆਰ ਨੀਚ ਜਾਣ ਨਾਨਕ ਤੁਮਰੀ ਸਾਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਈ ਏਕ ਨਿਮਕ ਹਰ ਕੇ ਗੁਣ ਗਾਈ ਅਨਿਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸ਼ੋਕਰਨੀ ਸ਼ੋਭਾ ਧਨਵੰਤ ਹਿਰਦੇ ਬਸੈ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਵ ਨਿਵਾਸ ਸਰਬ ਸੁਖ ਨਾਨਕ ਪਰਗਾਸ ਸਰੋ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਰਪਦੀ ਜਬਿ ਆਕਾਰ ਇਉ ਕਚਨਾ ਦਿੱਤੇ ਤਾ ਪਾਪ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਰ ਤਬ ਪੈਰ ਕ੍ਰੋਧ ਕਿਸ ਸੰਗ ਕਮਾਤ ਜਬ ਇਸਕਾ ਵਰਨ ਚਿਰ ਨਾ ਜਾਪਤ ਤਬ ਹਰਕ ਸੋਗ ਕੋ ਕਿਤੇ ਵਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਜ ਹੋਵਤ ਪ੍ਰਮ ਆਪਨ ਖੇਲ ਆਪ ਵਰਤੀ ਜਾ ਨਾਨਕ ਕਰਨੈ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਜਨੀ ਤਬ ਬੰਦ ਮੁਕਤ ਕੋ ਕਿਸ ਕੋ ਗਨੀ ਜਬ ਹੀ ਕਹਿ ਹਰ ਅਗਮ ਅਪਾਰ ਤਬ ਨਰਕ ਸੁਰਗ ਕੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਉ ਸੁਗਤ ਕਹੁ ਕਿਠਾਏ ਜਬ ਆਪ ਹੈ ਆਪ ਆਪਣੀ ਜੋਤ ਧਰੈ ਤਬ ਕਵਨ ਡਰ ਕਵਨ ਕਤ ਡਰੈ ਆਪ ਅੰਚਲਿਤ ਆਪ ਕਰਨ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਨਾਸੀ ਚੁਕਾਪਨ ਆਸਨ ਤੈ ਜਨਮ ਮਰਨ ਕੋ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੇ ਤ੍ਰਾਸ ਕਹੋ ਕਿਚੁ ਹੋਏ ਜਬ ਅਵਗਤ ਗੋਚਰ ਪ੍ਰਵੇਕਾ ਤਬ ਚਿਤ੍ਰ ਗੁਪਤ ਜਿਤ ਪੂਛਤ ਰੇਖਾ ਜਬ ਨਾਥ ਨਿਰੰਜਨ ਅਗੋਚਰਾ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਦੇ ਆਪਨ ਆਪ ਆਪੀ ਅਚਰਜਾ
ਨਾਨਕਾ ਪੰਗੂ ਪਾਪੀ ਹੂ ਪ੍ਰਜਾਉ ਜੈ ਨਿਰਮਲ ਪੁਰਖ ਪ੍ਰਗਪਤ ਹੋਤਾ ਤਹਿ ਬਿਨ ਮੈਲ ਤਹੁ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੋ ਮਾਨ ਕੌਣ ਅਪਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਚਲ ਚਿਤ ਲਗਤ ਕੋ ਕੀਸ਼ ਜੈ ਜੋਤ ਸਰੂਪੀ ਜੋਤ ਸੰਸਮਾਵੈ ਤੈ ਕਿਸੈ ਭੂਖ ਕੌਣ ਤ੍ਰਿਪਤਾਵੈ ਕਰਨ ਕਰਾਵਨ ਕਰਨ ਹਾਰ ਨਾਨਕ ਕਰਤੀ ਕਾ ਨਾਹੀ ਸੁਮਾਰ ਜਬ ਆਪਣੀ ਸੋਭਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜੇ ਸਰਬ ਕਲਾ ਪਹਿ ਪਰਬੀਨ ਤਹ ਵੇਰ ਕਤੀਬ ਕਹਾ ਪੂਚੀਨ ਦਬੀ ਆਪਣੀ ਆਪ ਆਪ ਉਤਾਰੈ ਤੋ ਸਕਨ ਅਪਸਕਨ ਕਹਾ ਵਿਚਾਰੈ ਜੇ ਆਪਨ ਊਚੀ ਆਪਣੀ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨ ਹੋ ਵਾਪ ਜੇ ਅਛਲ ਅਛੇਦ ਅਭੇਦ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ ਆਪ ਹੈ ਆਪਸ ਕੋ ਆਪੇ ਆਦੇਸ਼ ਤੈ ਗੁਣ ਕਾ ਨਾਹੀ ਪ੍ਰਵੇਸ਼ ਜੈ ਏਕਾ ਏਕ ਏਕ ਭਗਵੰਤਾ ਤੈ ਕੌਣ ਅਚਿੰਤਕੀ ਸਲਾਘੈ ਚਿੰਤਾ ਜੇ ਆਪਣੀ ਆਪ ਆਪਤਿਆਰਾ ਤੈ ਕੌਣ ਕਤੈ ਕੌਣ ਤੁਮਨੇ ਹਾਰਾ ਗੋ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪਹਿ ਪਹੁੰਚਾ ਜੇ ਆਪ ਰਚਿਓ ਪ੍ਰਪੰਚਕਾਰ ਤੈ ਗੁਣ ਮੈਂ ਕੀਨੋ ਵਿਸਥਾਰ ਪਾਪ ਤੁਮ ਤੈ ਭਈ ਕਹਾਵਤ ਕਉ ਨਰਕ ਕਉ ਸੁਰਗ ਪੰਚਾਵਤ ਆਲ ਜਾਲ ਮਾਇਆ ਜੰਜਾਲ ਓ ਮੈਂ ਮੋਹ ਪ੍ਰੰਭੈ ਭਾਰ ਦੁਖ ਸੁਖ ਮਨ ਅਪਮਾਨ ਅਨੇਕ ਪ੍ਰਕਾਰ ਕਿਓ ਪਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੂੰ ਨਾਨਕੇ ਕਹਿ ਜਿਹ ਅਵਗਤ ਭਗਤੇ ਆਪ ਜੇ ਪਤਰੇ ਪਾਸਾਰ ਸੰਤ ਪ੍ਰਤਾਪ ਦੋਹੂੰ ਪਾਕ ਕਾ ਆਪੇ ਧਨਗੀ ਉਨਕੀ ਸੋਭਾ ਉਨਹੂੰ ਬਨੀ ਆਪਹਿ ਕੋਤਕਰੈ ਅਨੰਦ ਚੋਜ ਆਪੈ ਰਸ ਭੋਗ ਨਿਰਜੋਗ ਜੋ ਜਿਸ ਭਾਵੈ ਤਿਸ ਆਪਣ ਨਾਹੀ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸ ਮਾਨ ਅਤਾ ਅਗਨਤੀ ਅਤੋਲੈ ਜੋ ਬੁਲਾਵੋ ਤਿਉ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕੀ ਕੋ ਪਸਰਿਆ ਦੂਜਾ ਕਹਿ ਦ੍ਰਿਟਾਰ ਅਪਦੀ ਆਪ ਕਤੇ ਆਪ ਸੁਨੈ ਹਾਰ ਆਪਣੇ ਏਕਾ ਵਿਸਾਰ ਜਾਂ ਚਿਤ ਭਾਵੇ ਤਾਂ ਸਿੱਟੂ ਪਾਈ ਆਪਣੇ ਭਾਣ ਲਈ ਸਮਾਈ ਤੁਮ ਤੇ ਬਿਨ ਨਹੀਂ ਕਿਤ ਹੋਏ ਆਪਨ ਸੂਤ ਸਭ ਜਗਤ ਪਰੋਈ ਜਾਂ ਕੋ ਪ੍ਰਭ ਜੋ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸੁੰਦਰ ਤੇ ਤਤ ਗਾ ਬੇਤਾ ਨਾਨਕ ਟਗਲ ਸਿਟਕਾ ਜੇਤਾ ਜੀ ਜੰਤਰ ਸਭ ਤਾ ਕੇ ਹਾਥ ਦੀਨ ਦਿਆਲ ਅਨਾਥ ਗੁਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਮੁਆ ਜਿਸ ਮਨੋ ਵਿਸਾਰੈ ਤਿਸ ਤਜੀ ਅਵਰ ਕਹਾ ਕੋ ਜਾਏ ਸਭ ਸ੍ਰੀ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੂ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਪ੍ਰਹਾਰ ਪੂਰਨ ਪੂਰ ਹੈ ਦਿਆਲੁ ਸਭ ਉਪਰ ਹੋਵਤ ਕਿਰਪਾਲੁ ਆਪਣੇ ਕਰਤਬ ਜਾਣੇ ਆਪ ਅੰਤਰ ਜਾਮੀ ਰਹੋ ਵਿਆਪ ਪਰਤ ਪਾਲੈ ਜੀਅਨ ਬੋ ਭਾਂਤ ਜੋ ਜੋ ਰਚਿਓ ਸੋਚ ਸੇ ਦਿਆਤ ਜਿਸ ਭਾਵੈ ਤਿਸ ਲਈ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇਕ ਜਾਨਿਆ ਕਰਨ ਹਾਰ ਨਾਨਕ ਇਕ ਜਾਨਿਆ ਜਨ ਲਾਗਾ ਹਰ ਇਕ ਨਾਈ ਤਿਸ ਕੀ ਆਸਨਾ ਬਿਰਤੀ ਜਾਈ ਸੇਵਕੋ ਸੇਵਾ ਬਨਿਆਈ ਹੁਕਮ ਬੂਝ ਪ੍ਰੰਪਟ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਚਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੈ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਦਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਆਉ ਆਠ ਪਹਿਰ ਪ੍ਰਭ ਭੇਖੋ ਨੇ ਰਾਮ ਮਿਟੇ ਅਗਿਆਨ
विंचे अंधेराव सुन उपदेश हृदय बसावो मन इच्छे नानक फल पावो हालत पलत देव ले सवार हालत पलत दोय ले सवार राम नाम अंतर उतार पूरे गुर के पोरे दिखिया जिस मन बसै चित साच परिखिया मंतन नाम जपो लिवलाई दुख दर्द मनते बो जाय सच व्यापार क्रो व्यापारी दरगा निभा के तुम्हारे एका टेक रखो मन माहे नानक बहुना आम जाए तिस्ते दूर कहाँ को जाए सब सिर एक निरंजन राय तिस्ते दूर कहाँ को जाए उभरे राखन हार की आए निर्बोध पै सकल भो मिटै प्रभ कृपा ते प्राणी छुटै जिस पुरब राखै तिस नाही भूख नाम जपत मन हो वसुख चिंता जाए मिटै अंकार तिस जन को कोई ना पूछन हार सिर ऊपर ठंडा गुरु तूरा नानक ताके कार्य पूरा मत पूरे अमृत जाके दृढ़ दर तन पेखत उदरत त्रिट चरण कमल जाके अरूप सफल दर्शन सुंदर हर रूप तन सेवा सेवक परवान अंतर जामी पुरख प्रधान जिस मन बसै सो होत निहाल आकै निकट ना आवदकार अमर भय अमरा पद पाया साधु संग नानक हर सियाया श्लोक ज्ञान अंजन गुर दिया अज्ञान अंधेर विनाश हर कृपा ते संत भेटिया नानक मन परगास अकबरी संत संग अंतर प्रभ डिठा नाम प्रभु का लागा मिठा एक सगल सामग्री एक घटमाही अनिक नारा दिष्टाही नाव निधि अमृत प्रभ का नाम देही मैं इसका विश्राम तुन समार अनत नारु कहन ना जाई अचज विस्मार तिन देखा जिस आप दिखाए नानक तीजन सो जी पाय सो अंतर तो बार अनंत घट घट व्याप रहा भगवंत तरन माहे आकाश पे आरु सर्व लोक पूर्ण प्रतिपाल बंतिन पर्वत है पार ब्रह्म जैसी आज्ञा तैसा कर्म पाऊं पानी बै सुंतर माहे चार कुंड दैदिसे समाहे तिस ते बिन नहीं कोठाओ गुर प्रसाद नानक सुख पाओ वेद पुराण समर्थ मारेक सतियार सूर नक्षत्र माहेक बाणी प्रभ के सब को बोले आप डो न कब हूँ डोले सर्व कला कर खेल खेल मोल ना पाइय।

ਲੇ ਪ੍ਰਭੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸਦਾ ਭਗਵੰਤ ਤਨ ਤਨ ਤਨ ਜਨ ਆਇਆ ਜਿਸ ਪ੍ਰਸਾਦ

नानक एहि गुण नाम सुख माने दुख रोग बिनसे पै परम साध नाम।

ਗਾਵੈ ਕੋ ਸਾਜ ਕੀਰਤਨ ਕੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੇ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟੀ ਕੋਟ ਕੋਟ ਨਿੰਦਾ ਦੇ ਲੈਂਦੇ ਤੁਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੂ ਨਾਨਕ ਵਿਸੈ ਦੇ ਪ੍ਰਵਾਹੁ ਸਾਚਾ ਸਾਹਿਬ ਸਾਚ ਰਾਹ ਪਾਖਿਆ ਪਾਉ ਅਪਾਰ ਅੱਖ ਹੈ ਮੰਗ ਹੈ ਦੇਹ ਦੇ ਦਾਤ ਗ੍ਰੇ ਦਾ ਤਾਰ ਫੇਰ ਕੇ ਅੱਗੇ ਰੱਖੀ ਹੈ ਜਿਤ ਜਿਤ ਦਿਸੈ ਦਰਬਾਰ ਮਹੋ ਕੇ ਬੋਲਣ ਬੋਲੀ ਹੈ ਜਿਸ ਸੁੰਦਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕੇ ਵੇ ਜਾਣੀਐ ਸਭਾ ਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਈ ਆਪੇ ਆਪ ਨਿਰੰਜਨ ਸੋਈ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣ ਨਿਧਾਨ ਗਾਵੀਐ ਸੁਣੀਐ ਮੰਦਰ ਕੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸ਼ਰ

ਕਹਿ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਰਸ ਕਹਿ ਕੇ ਜੀਵਨ ਪਾਵੈ ਤੇ ਵੜ ਹੋਏ, ਨਾ ਨਹੀਂ ਜਾਣੈ ਸਾਚਾ ਸੋਏ। ਲੇਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਤਿਰਗਾ ਵਾਰਾ ਗਾਵਾਰ, ਸੋਦਰ ਕਿਹਾ ਸੋ ਘਰ ਕਿਹਾ, ਜਿਤ ਬੈ ਤਰਪ ਸੰਭਾਲੇ, ਵਾਜੇ ਨਾਲ ਅਨੇਕ ਟੰਕਾਂ, ਕੇਤੇ ਵਾਵਣ ਹਾਰੇ, ਕੇਤੇ ਰਾਗ ਪ੍ਰਿਸੂ ਕਈਆਂ, ਏਤੇ ਗਾਵਣ ਹਾਰੇ। ਗਾਵਹਿ ਤੁਨੋ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾਵੈ ਈਸ਼ਰ ਬ੍ਰਹਮਾ ਦੇਵੇ ਸੁਣ ਸਦਾ ਸਵਾਰੇ, ਗਾਵਹਿ ਇੰਦ ਇੰਦਾ ਤਨ ਬੈਠੇ, ਦੇਵਤੀਆਂ ਤਨ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਨ ਪੰਡਤ ਪੜੰਦ ਰੱਖੀ ਸਰ, ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਨਿਆ ਮਨਮੋਹਨ, ਸੁਰਗਾ ਮਤ ਪਿਆਰੇ, ਗਾਵ ਨਰਤਨ ਉਪਾਏ ਤੇਰੇ, ਅਠਸਠ ਤੀਰਥ ਨਾਲੇ, ਗਾਵਹਿ ਜੋਤ ਮਹਾਬਲਪੁਰਾ, ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰਪੰਡਾ, ਘਰ ਘਰ ਰੱਖੇ ਧਾਰੇ, ਸੇ ਤੁਦਨੋ ਗਾਵਹਿ ਜੋਤ ਪਾਵਨ, ਰੱਤੇ ਤੇਰੇ ਭਗਤ ਸਾਰੇ। ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ, ਨਾਨਕਿਆ ਵਿਚਾਰੇ, ਸੋਈ ਸੋਈ ਸਦਾ ਸਤ ਸਾਹਿਬ, ਸਾਚਾ ਸਾਚੀ ਨਾਈ, ਹੈ ਵੀ ਹੋਚੇ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੇ ਰੰਗੇ ਭਾਂਤੀ ਕਰ ਕਰ, ਜਿਨਸੀ ਮਾਇਆ ਜਿਨੂੰ ਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵਤੇ ਤੀ ਵੜਿਆਈ, ਜੋਤ ਪਾਵੈ ਸੋਈ ਕਰਤੀ, ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪੁੱਤ ਚੋਲੀ, ਗਿਆਨ ਕੀ ਕਰਾ ਵਿਭੂਤ, ਚਿੰਤਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੇ ਸਗਲ ਜਮਾਤੇ, ਮਨ ਜੀਤੈ ਜਗਜੀਤ, ਆਦੇਸ਼ ਚੇ ਆਦੇਸ਼, ਆਦ ਅਮੀਰ ਅਨਾਦ ਨਾਹਤ, ਜੁਗ ਜੁਗ ਏਕੋ ਵੇਸ਼, ਭੁਗਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਰ, ਆਪ ਨਾਥ ਨਾਥੀ ਸਭ ਜਾ ਕੇ, ਪ੍ਰੇਕਸ਼ਿਤ ਅਵਰਾ ਸਾਰ, ਸੰਜੋਗ ਵਿਜੋਗ ਦੁਇ ਕਰ ਚਲਾਵੈ, ਲਿਖੇ ਆਵੇ ਭਾਗ, ਆਦੇਸ਼ ਸੇ ਆਦੇਸ਼, ਆਦ ਅਨੇਰ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਏਕਾ ਮਾਈ ਜਗਤ ਵਿਆਈ, ਤਿੰਨ ਚੇਲੇ ਪ੍ਰਵਾਣ, ਇੱਕ ਸੰਚਾਰੇ ਇੱਕ ਭੰਡਾਰੇ, ਇਕ ਲਾਏ ਦੀਵਾਣ, ਜੀਵਤ ਸੁਭਾਵੈ ਤਿਵੇ ਤਲਾਵੈ, ਜੀਵ ਹੋਵੈ ਪ੍ਰਮਾਣ, ਉਹ ਵੇਖੈ ਉਹ ਨਾ ਨਦਰ ਨਾ ਆਵੇ, ਬਹੁਤਾ ਏ ਵਿੜਾਣ, ਆਦੇਸ਼ ਤੇ ਆਦੇਸ਼, ਆਦ ਅਨੇਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਆਸਣ ਲੋਈ ਲੋਈ ਭੰਡਾਰ, ਜੋ ਕਿਚ ਪਾਇਆ ਸੋ ਏਕਾ ਵਾਰ, ਘਰ ਘਰ ਵੇਖੈ ਸਿਜਣਹਾਰ, ਨਾਰ ਸੱਚੇ ਕੀ ਸਾਚੀ ਕਾਰ, ਆਦੇਸ਼ ਸੇ ਆਦੇਸ਼, ਆਦ ਅਨੇਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਇੱਕ ਦੂਜੀ ਬੋ ਲਕ ਹੋਏ, ਲਕ ਹੋਵੈ ਲਕ ਬੀਸ, ਲਖ ਲਖ ਗੇੜਾ ਆਖੀਐ, ਏਕ ਨਾਮ ਜਗਦੀਸ਼, ਏ ਤਰਾਹੇ ਪਤਕੌੜੀਆਂ, ਚੜੀਐ ਹੋਏ ਇੱਕੀਸ, ਸੁਣ ਗੱਲਾਂ ਆਕਾਸ਼ ਕੇ, ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ, ਕੂੜੀ ਕੂੜੈ ਚੀਸ, ਆਖਣ ਜੋਰ ਚ ਪਹਿਣ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਨ ਮਨਸੋਰ, ਜੋਰ ਨਾ ਸੁਰਤੇ ਗਿਆਨ ਵਿਚਾਰ, ਜੋਰ ਨਾ ਜੁਤੀ ਸੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ, ਰਾਤੇ ਰੁੱਤੇ ਥਿੱਤੇ ਵਾਰ, ਪੌਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪ੍ਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਗੇ ਰੰਗ, ਤਿਨਕੇ ਨਾਮ ਰੇ ਕਰੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਤੈ ਸੋਹਣ ਪੰਜ ਪ੍ਰਵਾਣ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉੱਥੇ ਪਾਈ, ਨਾਨਕ ਗਿਆ ਜਾਪੇ ਜਾਈ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਪੋ ਕਰਮ, ਕੇਤੇ ਪੌਣ ਪਾਣੇ ਵੈ ਸੰਤਲ, ਕੇਤੇ ਕਾਨ ਮਹੇਸ਼, ਕੇਤੇ ਪਰਮੇ ਘਾਰਤ ਘੜੀਐ ਰੂਪ ਰੰਕੇ ਵੇਸ਼, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਦੂ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼,
ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇ ਵਿਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਮੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤਰਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਕਾਲਤ ਘੜੀਐ ਬਹੁਤ ਅਨੂਪ ਤਾਂ ਕੀ ਆ ਗੱਲਾਂ ਕਥਿਆ ਨਾ ਜਾਏ ਦੇਖੋ ਕਹਿ ਪਿੱਛੇ ਪਛਤਾਏ ਤਿੱਥੇ ਘੜੀਐ ਸੁਚ ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲਪੁਰ ਤਿੰਨ ਮੈਂ ਰਾਮ ਰਿਹਾ ਭਰਪੂਰ ਤਿੱਥੇ ਸੁਤੋ ਸੀਤਾ ਮੈਂ ਮਾਂ ਬਾਹੇ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਉਹੀ ਬਰੈ ਨਾ ਠਾਗੇ ਜਾਏ ਜਿਨ ਕਾ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਸਹਿ ਕਹਿ ਲੋ ਰਹਿ ਆਨੰਦ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਘਰ ਘਰ ਵੇਖੈ ਨਤਰ ਨਿਹਾਰ ਤਿੱਥੇ ਕੰਡ ਮੰਡਲ ਵਰਭੰਡ ਜੇ ਕੋ ਕਥੇ ਤਾਂ ਅੰਤਰਾਂਤ ਤਿੱਥੇ ਲੋਵੈ ਲੋਵੈ ਆਕਾਰ ਜੀਵ ਜੀਵ ਹੁਕਮ ਤਿਵੈ ਤਿਵਕਾਰ ਵੇਖੈ ਵਿਸਾ ਕਰ ਵਿਚਾਰ ਨਾਨਕ ਕਤਨਾ ਕਰੜਾਕਾਰ ਜਤ ਪਹਾਰਾ ਧੀਰ ਸੁਨਿਆਰ ਪਹਿਰਣ ਮਤ ਵੇਦ ਹਥਿਆਰ ਪਾਉ ਕੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਟਾਲ ਕੱਢੀਐ ਸਬਦ ਸੱਚੀ ਸਕਸਾਲ ਜਿਨ ਕੋ ਨਦਰ ਕਰਮ ਜਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਕੇਲਾ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਛਪੈ ਚੰਦ ਤੋਂ ਪ੍ਰਤਾਰ, ਚੱਕਰ ਚੀਨ ਅਰ ਬ੍ਰਹਮ ਜਾਤ ਅਰ ਪਾਤ ਨਹਿੰਜੇ, ਰੂਪ ਰੰਗ ਅਰ ਰੇਕ ਭੇਕ ਕਉ ਕਹਿ ਨਾ ਸਕਤ ਕਹੇ, ਅਚਲ ਮੂਰਤ ਅਨੁਭਉ ਪ੍ਰਕਾਸ਼ ਤੋਜ ਕਹੀ ਜੈ, ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਰੀ ਜੈ, ਤ੍ਰਿਭਵਨ ਮਹਿ ਅਸੁਰ ਨਰ ਅਸੁਰ ਨੇਤ ਨੇਤ ਬਣ, ਤ੍ਰਿਣ ਕਹਿਤ ਤੋ ਤਰਮ ਨਾਮ ਕਤੈ, ਕਵਨ ਕਰਮ ਨਾਮ ਬਣਤ ਸੁਮਤ ਭੁਜੰਗ ਪ੍ਰਿਆ ਛੰਦ, ਭੁਜੰਗ ਪ੍ਰਿਆ ਛੰਦ। ਨਮਸਤੰਗਾ ਕਾਲੇ, ਨਮਸਤੰਗ ਕਿਰਪਾਲੇ, ਨਮਸਤੰਗਾ ਰੂਪੇ, ਨਮਸਤੰਗਾ ਰੂਪੇ, ਨਮਸਤੰਗਾ ਪੇਕੇ, ਨਮਸਤੰਗਾ ਲੇਖੇ, ਨਮਸਤੰਗਾ ਕਾਏ, ਨਮਸਤੰਗਾ ਜਾਏ, ਨਮਸਤੰਗਾ ਗੰਜੇ, ਨਮਸਤੰਗਾ ਪੰਜੇ, ਨਮਸਤੰਗਾ ਨਾਮੇ, ਨਮਸਤੰਗਾ ਕਾਮੇ, ਨਮਸਤੰਗਾ ਕਰਮੰਗ, ਨਮਸਤੰਗਾ ਧਰਮੰਗ, ਨਮਸਤੰਗਾ ਨਾਮੰਗ, ਨਮਸਤੰਗਾ ਧਾਮੰਗ, ਨਮਸਤੰਗਾ ਜੀਤੇ, ਨਮਸਤੰਗਾ ਬੀਤੇ, ਨਮਸਤੰਗਾ ਬਾਹੇ, ਨਮਸਤੰਗਾ ਡਾਹੇ, ਨਮਸਤੰਗਾ ਨੀਲੇ, ਨਮਸਤੰਗਾ ਰਾਧੇ, ਨਮਸਤੰਗਾ ਛੇਦੇ, ਨਮਸਤੰਗਾ ਗਾਦੇ, ਨਮਸਤੰਗਾ ਗੰਜੇ, ਨਮਸਤੰਗਾ ਬੰਜੇ, ਨਮਸਤੰਗ ਉਦਾਰੇ, ਨਮਸਤੰਗਾ ਪਾਰੇ, ਨਮਸਤੰਗ ਸੋ ਏਕੈ, ਨਮਸਤੰਗਾ ਨੇਕੈ, ਨਮਸਤੰਗਾ ਬੂਤੇ, ਨਮਸਤੰਗਾ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਗਾਤੇ, ਨਮਸਤੰਗ ਨਿਰਗਾਤੇ, ਨਮਸਤੰਗ ਨਿਰਦੂਤੇ, ਨਮਸਤੰਗਾ ਭੂਤੇ, ਨਮਸਤੰਗਾ ਲੋਕੇ, ਨਮਸਤੰਗਾ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗਾ ਤਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗਾ ਗਾਹੇ, ਨਮਸਤੰਗਾ ਬਾਹੇ, ਨਮਸਤੰਗ ਤਿਰਭਗੇ, ਨਮਸਤੰਗਾ ਸਰਗੇ, ਨਮਸਤੰਗ ਪ੍ਰਭੁਗੇ, ਨਮਸਤੰਗ ਸੁਜੋਗੇ, ਨਮਸਤੰਗਾ ਰੰਗੇ, ਨਮਸਤੰਗਾ ਭੰਗੇ, ਨਮਸਤੰਗਾ ਗੰਮੇ, ਨਮਸਤ ਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗਾ ਜਾਤੇ, ਨਮਸਤੰਗਾ ਪਾਤੇ, ਨਮਸਤੰਗਾ ਮਜਬੇ, ਨਮਸਤ ਅਜਬੇ, ਆਦੇਸੰਗਾ ਆਦੇਸ਼ੇ, ਨਮਸਤੰਗਾ ਬੇਸੇ, ਨਮਸਤ ਨਿਰਧਾਮੇ, ਨਮਸਤ ਨਿਰਭਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਰੂਪੇ, ਨਮੋ ਸਰਬ ਖਾਪੇ, ਨਮੋ ਸਰਬ ਤਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਰੇ, ਨਮਸਤ ਸੁਦੇਵੈ, ਨਮਸਤੰਗਾ ਬੇਵੈ, ਨਮਸਤੰਗ ਅਜਨਮੇ, ਨਮਸਤੰਗ ਸੁਭਨਮੇ, ਨਮੋ ਸਰਬ ਗੋਣੇ, ਨਮੋ ਸਰਬ ਬੋਣੇ, ਨਮੋ ਸਰਬ ਰੰਗੇ, ਨਮੋ ਸਰਬ ਪੰਗੇ, ਨਮੋ ਕਾਲ ਕਾਲੇ, ਨਮਸਤ ਸੁਦਿਆਲੇ, ਨਮਸਤੰਗ ਅਭਰਣੇ, ਨਮਸਤੰਗ ਅਮਰਣੇ, ਨਮਸਤੰਗ ਜਰਾਰੰਗ, ਨਮਸਤੰਗ ਕੀਰਤਾਰੰਗ, ਨਮੋ ਸਰਬ ਤੰਦੇ, ਨਮੋ ਸਤਿ ਅਪੰਦੇ, ਨਮਸਤ ਨਿਰਤਾਕੇ, ਨਮਸਤ ਨਿਰਭਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਆਨੰਦੇ, ਨਮਸਤੰਗ ਮਹੰਤੇ, ਨਮਸਤ ਸਿਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਕੰਗ, ਨਮੋ ਸਰਬ ਕੋਕੰਗ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਤਰੇ ਚੰਦੇ ਤੋ ਪ੍ਰਸਾਦ, ਅਰੂਪ ਹੈ ਅਨੂਪ ਹੈ ਅਜੂ ਹੈ ਅਬੂ ਹੈ, ਅਲੇਖ ਹੈ ਅਬੇਕ ਹੈ ਅਨਾਮ ਹੈ ਅਕਾਮ ਹੈ, ਅਦੇਹ ਅਬੇ ਹੈ ਅਬੀ ਅਜੀਤ ਹੈ ਅਬੀਤ ਹੈ, ਤ੍ਰਿਮਾਨ ਹੈ ਨਿਧਾਨ ਹੈ, ਤ੍ਰਿਵਰਗ ਹੈ ਅਸਰਗ ਹੈ, ਅਨਿਲ ਹੈ ਅਨਾਦ ਹੈ, ਅਜੇ ਹੈ ਆਜ਼ਾਦ ਹੈ, ਅਜਨਮ ਹੈ ਅਪ੍ਰਣ ਹੈ, ਅਭੂਤ ਹੈ ਅਪ੍ਰਣ ਹੈ, ਅਗੰਜ ਹੈ ਅਪੰਜ ਹੈ, ਅਜੂਜ ਹੈ ਅਚੰਜ ਹੈ, ਅਮੀਕ ਹੈ ਰਪੀਕ ਹੈ, ਅਦੰਦ ਹੈ ਅਪੰਦ ਹੈ, ਨਿਰਭੂਜ ਹੈ ਅਸੂਜ ਹੈ, ਅਕਾਲ ਹੈ ਅਜਾਲ ਹੈ, ਅੱਲਾ ਹੈ ਅਜਾ ਹੈ, ਅਨੰਤ ਹੈ ਮਹੰਤ ਹੈ, ਅਲਿਕ ਹੈ ਨਿਰਤ੍ਰਿਕ ਹੈ, ਨਿਰਲੰਬ ਹੈ ਅਸੰਭ ਹੈ, ਅਗਮ ਹੈ ਅਜਮ ਹੈ, ਅਭੂਤ ਹੈ ਅਚੂਤ ਹੈ, ਅਲੋਕ ਹੈ ਅਸੋਕ ਹੈ, ਅਕਰਮ ਹੈ ਅਬਰਮ ਹੈ, ਅਜੀਤ ਹੈ ਅਬੀਤ ਹੈ, ਅਬਾ ਹੈ ਅਗਾਹ ਹੈ, ਅਮਾਨ ਹੈ ਨਿਦਾਨ ਹੈ, ਅਨੇਕ ਹੈ ਪ੍ਰਿਏਕ ਹੈ, ਭੁਜੰਗ ਪ੍ਰਿਆ ਛੰਦ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਤੋਂ ਪ੍ਰਸਾਦ ਚਵਈਏ ਸਰਾਵਗ ਸੁਧ ਸਮੂਹ ਚਿਦਾਨ ਕੇ ਦੇਖ ਪ੍ਰਿਓ ਕਰ ਜੋਗ ਜਤੀ ਕੇ ਸੁਰ ਸੁਰਾਦਨ ਸੁਧ ਸੁਦਾਦਿ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ ਕਉ ਦੇਖ ਨਾ ਮਤ ਕਉ ਨਾ ਦੇਖੇ ਤੋ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੁੰਦੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਤੇਰੇ ਜੜ ਤੰਗ ਅਨੂਪੰਗ ਸੁਰੰਗ ਸੁਵਾਰੇ ਕੋਟ ਸੁਰੰਗ ਕੁਰੰਗ ਸੇ ਗੋਰਤ ਪਾਵਨ ਕੇ ਗਵਨ ਕੋ ਜਾਤ ਨਿਵਾਰੇ ਪਾਰੇ ਪੁਜਾਨ ਕੇ ਭੂਖ ਬਲੀ ਵਿਦ ਨਿਆਮਤ ਸੇ ਸੁਨਾ ਜਾਤ ਵਿਚਾਰੇ ਏਤੇ ਭਏ ਤੋ ਕਾਹਾ ਭਈ ਭੂਪਤ ਅੰਧ ਕੋ ਨਾਂਗੇ ਹੀ ਪਾਈ ਪਦਾਰੇ ਜੀਤ ਫਿਰੈ ਸਬਦੇ ਸਿਧਾਨ ਕੋ ਬਾਜਿਤ ਢੋਲ ਮਿਰਦੰਗਾਰੇ ਗੁੰਜਤ ਗੂੜ ਗਜਾਨ ਕੇ ਹਿੰਸਤ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿਕ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ ਤੇਰੇ ਪਤ ਤੇਰੇ ਭਗਵਾਨ ਬਜੇ ਬਿਨ ਅੰਤ ਕੋ ਅੰਤ ਕੇ ਦਾਮ ਸਿਧਾਰੇ ਤੀਰਥ ਨਾਨ ਦਇਆ ਦੰਦਾਨ ਸੋ ਸੰਜਮ ਨੇਮ ਅਨੇਕ ਵਿਸੇਕ ਵੇਦ ਪੁਰਾਣ ਕਥਿਤ ਪੁਰਾਣ ਜਮੀਨ ਜਬਾਨ ਸੁਭਾਨ ਕੇ ਪਿਕ ਪੌਣ ਆਹਾਰ ਜਤੀ ਜਿਤ ਤਾਰ ਸਭੈ ਸੁਵਿਚਾਰ ਹਜ਼ਾਰ ਗਦੇ ਕਹਿ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾ ਦੁੰਤ ਦੁਬਾ ਸੋ ਸਾਜ ਸਨਾ ਦੁਰਜਾਨ ਲੈਂਗੇ ਪਾਰੇ ਕੁਮਾਰ ਭਰੇ ਮਰਮੈ ਕਰ ਪਰਬਤ ਪੰਖਾ ਲੈ ਨਾਹ ਲੈਂਗੇ ਤੋਰ ਅਰੇਨ ਮਰੋ ਦੁਵਾਸਨ ਮਾਤੇ ਮਤੰਗ ਨਮਾਨ ਮਲੈਂਗੇ ਤੇਰੇ ਪਤ ਤੇਰੇ ਭਗਵਾਨ ਕਿਰਪਾ ਬਿਨ ਤਿਆਗ ਜਹਾਂ ਨਿਦਾਨ ਚਲੈਂਗੇ ਵੀਰ ਪਾਰ ਬਲੇ ਬਰਿਆਨ ਅਵਚਾਰ ਸਾਰ ਕੀ ਤਾਰ ਬਚਿਆ ਤੋਰਤ ਦੇਸ ਮਲਿੰਦ ਮਵਾਟ ਨੂੰ ਮਾਤੇ ਗਜਾਨ ਕੇ ਮਾਲ ਮਲਈਆ ਗਾਡੇ ਗਨਾਨ ਕੇ ਧੁਣ ਨਹਾਰ ਸੋ ਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਚਮਕੋ ਚਿਰਣਾ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਪਨਿੰਦ ਨਿਸਾਚਰ ਭੂਤ ਪਵਿਕ ਭਵਾਨ ਚ ਪੈਂਗੇ ਜੀਵ ਜਿਤੇ ਤਲਮੈ ਤਲਮੈ ਪਲਿਹੀ ਪਲਮੈ ਸਪਤਾਪਤ ਪੈਂਗੇ ਪੁਨ ਪ੍ਰਤਾਪਨ ਬਾਹਰ ਜੈਤ ਤੁਨ ਪਾਪਨ ਕੇ ਬੋ ਪੁੰਜ ਕਪਾਂਗੇ ਸਾਧ ਸਮੂਹ ਪ੍ਰਚੰਨ ਫਿਰੈ ਜਗ ਸ਼ਤਰ ਸਭੈ ਅਵਲੋਕ ਚ ਪੈਂਗੇ ਮਾਨਵ ਇੰਦਰ ਗਜਿੰਦਰ ਨਰਾਦਪ ਜੋਂ ਤਿਲੋਕੋ ਰਾਜ ਕਰਾਂਗੇ ਕੋਟਿ ਸਨਾਨ ਗਜਾਦਿ ਗਨਾਨ ਅਨੇਕ ਸਵੰਬਰ ਸਾਜ ਪਰਾਂਗੇ ਬ੍ਰਹਮੇਸ਼ਰ ਵਿਸੰ ਸਚੀ ਪਤ ਅੰਤ ਫਤਿਹ ਚਮਕਾਂ ਚ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸਨ ਹੈ ਪਗ ਤੇ ਨਰ ਫੇਰਣਾ ਦੇਹੇ ਤਰਾਂਗੇ ਕਹਾਂ ਭਯੋ ਜੋ ਧੋਉ ਲੋਚਨ ਮੂੰਦ ਕੈ ਬੈਠ ਰਹੋ ਭਗਤਿਆਨ ਲਗਾਉ ਨਾਥ ਪ੍ਰਿਓ ਲੀਏ ਸਾਧ ਸਮੁਦਰਨ ਲੋਕ ਗਯੋ ਪਰ ਲੋਕ ਗਵਾਇਓ ਬਾਚ ਕੀਓ ਵਿਖਿਆਨ ਤੂੰ ਬੈਠ ਕੈ ਐਸੇ ਹੀ ਐਸੇ ਸੋ ਬੈਚ ਬਿਤਾਯੋ ਸਾਚ ਕਹੋ ਸੁਨ ਲੇ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਯੋ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਯੋ ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ ਕਾਹੂ ਪਛਾ ਕਹੋ ਕਾਹੂ ਪਛਾ ਕਹੋ

ਸੇਵਕ ਸਿੱਖ ਸਦੈ ਕਰਤਾ ਰਾਉ ਮੋਰ ਚਾਲਿੰਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਧਿਆਵੂ ਜੋ ਬਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਸਾਪ ਦੈਮ ਦੇ ਉਭਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਪੂਜੋ ਸਦਾ ਹਮਾਰੀ ਪੱਛਾ ਸ੍ਰੀ ਅਸ ਤੁਜਿਉ ਕਰਿਓ ਰੱਛਾ ਰਾਖ ਲਿਓ ਮੋ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੇਨ ਬੰਦ ਦੁਰਤਨ ਕੇ ਹੰਕਾਰ ਤੁਮ ਹੋ ਪੁਰੇ ਚਤੁਰ ਦਸ਼ਕੰਤਾ ਕਾਲ ਪਾਏ ਬ੍ਰਹਮਾ ਬਪਦਰਾ ਕਾਲ ਪਾਏ ਸ਼ਿਵ ਜੀ ਅਵਤਰਾ ਕਾਲ ਪਾਏ ਕਰ ਵਿਚਨ ਪ੍ਰਕਾਸ਼ਾ ਸਗਲ ਕਾਲ ਕਾਠੀ ਆਤਮਾ ਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਤਨ ਉਪਜਾਇਓ ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਤੁਮ ਜਿਓ ਹਮਾਰਾ ਨਮਸਕਾਰ ਤਿਥਿ ਕੋ ਹਮਾਰੀ ਸਕਲ ਪ੍ਰਜਾ ਜਨੀ ਆਪ ਸੁਵਾਰੀ ਸ਼ਿਵ ਕਰ ਕੋ ਸਭ ਗੁਰੂ ਸੁਦਿਓ ਸਤਨ ਕੋ ਪਲ ਮੋਹ ਬੁਧ ਕੀਓ ਘਟ ਘਟ ਕੀ ਅੰਤਰ ਕੀ ਜਾਰ ਬੁਰੇ ਬੁਰੇ ਕੀ ਪੀਰ ਪ੍ਰਚਾਰ ਚੀਟੀ ਤੇ ਕੁੰਚਰੀ ਅਸੂਲਾ ਸਭ ਪਰ ਕਿਰਪਾ ਦ੍ਰਿਸ਼

ਜਿਸੇ ਤਜਕੀਨੀ ਉਤਬੁਜ ਖਾਨ ਬਹੁਰ ਰਚਦੀਨੀ ਕਾਹੂ ਫੁੱਲ ਰਾਜਾ ਹੂੰ ਬੈਠਾ ਕਾਹੂ ਸਮਟ ਬਯੋ ਸ਼ੰਕਰ ਖੈਟਾ ਸਗਰੇ ਸੇਠ ਦਿਖਾਏ ਅਚੰਬਉ ਆਦ ਜੁਗਾਦ ਸਰੂਪ ਸੀ ਅੰਬਉ ਅਵਰਛਾ ਨੇਰੀ ਤੁਮ ਕਰੋ ਸਿੱਖ ਉਬਾਰ ਆਸ਼ਿਕ ਸੰਗਰੋ ਦੁਸ਼ਟ ਜਿਤੇ ਉਤਵਤ ਉਤਪਾਤਾ ਸਕਲ ਮਰੇਛ ਕਰੋ ਰਨ ਗਾਤਾ ਜੇ ਅੱਜ ਤੋ ਸਰਣੀ ਪਾਰੇ ਤਿਨਕੇ ਦੁਸ਼ਟ ਗਤ ਹਾਉ ਮਾਰੇ ਪੁਰਖ ਜਵਨ ਪਗ ਪ੍ਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਸਿਆ ਹੈ ਤਾਂ ਕਿ ਕਾਲ ਨਿਕਟ ਨਹਿ ਆ ਰੱਛਾ ਹੋਏ ਤਾਂ ਸੁਭ ਕਾਲਾ ਦੁਸ਼ਟ ਅਰੇ ਟੁਟੇ ਤਤਕਾਲਾ ਕਿਰਪਾ ਦੁਸ਼ਟ ਤਨ ਜਾਏ ਨਿਹਾਰ ਹੋ ਤਾਂ ਕਿ ਤਾਪ ਤਰਕ ਮਹਾਰੂ ਰਿੱਧ ਸਿੱਧ

ਜਾਂ ਨਾ ਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹੇ ਤੂੰ ਪਾਵੇ ਸਦਾ ਚਿੱਤ ਸਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਗਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਤਿਰ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ

సంతో శబ్దు త్రూపియారు సచ్చా నా మీరా ఆధారు వాచి పంచ చపత్తి కార్ సభాగ కార్ సభాగ శబ్ద వాజి కల్లా దిస్ గర్ తారియా పంచ దూత తుద్ వస్ కీతే కాల కంటక మారయా దుర్కరం పాయా తుద్ జిన కో సే నామ హర కై లాగే కహ నానక తై సుఖ హోవా తిత్ కర అనుభవ వాజి ਸਾਚੇ ਲੀਵੇ ਵੀ ਤੇ ਨਿਮਾਣੇ ਦੇ ਨਿਮਾਣੇ ਲੀਵੇ ਬਾਜੋ ਕਿਆ ਕਰੇ ਵਿਚਾਰਿਆ ਤੁਧ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਹੇ ਸੁਨੋ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਰ ਲੀਵੇ ਬਾਜੂ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰਦੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨਕਾ ਮੂੰਹ ਟੁੱਟਾ ਤਿਨਕਾ ਸਬਦ ਸੱਚੇ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰਦੇ ਜਾਣਿਆ ਬਾਬਾ ਜਿਸ ਨੂੰ ਦੇਹ ਸੋਈ ਜਿਨ ਪਾਵੇ ਪਾਵੇ ਤਾਂ ਸੋ ਜਿੰਦੇ ਜਿਸ ਤਰ੍ਹਾਂ ਹੋਰ ਕਿਆ ਕਰਹਿ ਵਿਚਾਰਿਆ ਇੱਕ ਬ੍ਰਹਮ ਭੂਲੇ ਪ੍ਰਹਿ ਦੈ ਦੀ ਸਿੱਖ ਨਾਮ ਲਾਗ ਸੁਆਰਿਆ ਗੁਰ ਪ੍ਰਸਾਦ ਮਨ ਵਸੇ।

ਦਾਸਾ ਤੁਸਮਾਰੇ ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਚਾਕੂ ਆਕ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿੰਦਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰਨਨ ਮੁੰਜਾ

ਮਨੋ ਕਿਉਂ ਵਿਸਾਰੀਐ ਇਹ ਵਿਰਦਾਤਾ ਦੇ ਅਗਰ ਮੈਂ ਆਹਤ ਪਹੁੰਚਾਵੇ ਉਸਨੂੰ ਕਿਉਂ ਪੂਰ ਸਕੇ ਜਿਸਨੂੰ ਆਪਣੇ ਲਈ ਲਾਵੇ ਆਪਣੇ ਲਈ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਇਹ ਵਿਰਦਾਤਾ ਸੋਕੋ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਪੱਲਾ ਪਾਇਆ ਲਿਵ ਛਿੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋ ਉਪਜੈ ਭਾਉ ਦੂਜਾ ਲਾਇਆ ਕਹਿਣਾ ਗੁਰਪ੍ਰਤਾ ਦੇ ਜਿੰਨਾ ਲਿਵ ਲਾਗੇ ਤਿਨੇ ਵਿੱਚ ਮਾਇਆ ਪਾਇਆ ਹਰ ਆਪ ਮੂਰਖ ਮੂਲ ਨਾ ਪਾਇਆ ਜਾਏ ਮੂਲ ਨਾ ਪਾ ਜਾਏ ਕਿਸੈ ਵਿਟੋ ਰਹੇ ਲੋਕ ਮਿਲਾਏ ਐ

ਹਰਿ ਆਪ ਮੁਲਕ ਹੈ ਪਾਵ ਜਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰਿ ਰਾਸ ਮੇਰੀ ਮਨ ਮਨਜਾਰਾ ਹਰਿ ਰਾਸ ਮੇਰੀ ਮਨ ਮਨਜਾਰਾ ਸਤਿਗੁਰ ਤੇ ਰਾਸ ਜਾਣੇ ਹਰ ਹਰ ਨਿਤ ਜਪਿਓ ਜੀਓ ਲਾਹਾ ਕੱਟੋ ਦਿਆਰੇ ਇਹੋ ਤੁਹਾਨੂੰ ਤਿੰਨਾ ਮਿਲਿਆ ਦਿਨ ਹਰਿ ਆਪੇ ਪਾਣਾ ਕਹਿ ਨਾਨਕ ਹਰਿ ਰਾਸ ਮੇਰੀ ਕਹਿ ਨਾਨਕ ਹਰਿ ਰਾਸ ਮੇਰੀ।

ਜਿੱਚਣ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਏ, ਹਰ ਰਸ ਬੋੜ ਨਾ ਤਿਸਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ।

ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸਿਟਕਾ ਮੂਲ ਰਚਿਆ ਜੋਤ ਰਾਖੀ ਤਾਂ ਤੋ ਜਗਮੀ ਆਇਆ ਮਨ ਚਾਉ ਭਇਆ ਪ੍ਰਭ ਆਗਮ ਚੁਣਿਆ।

ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਦਿਨ ਸਤਿਗੁਰ ਚੋ ਚਿਤ ਲਾਇਆ ਇਹ ਨੇਤਰੋ ਮੇਰੀ ਉਹ ਹਰ ਤੁਮੈ ਜੋਤ ਧਰੀ ਹਰ

ਰੱਖ ਕਰ ਵਾਜਾ ਪਾਉਣ ਵਜਾਇਆ ਇਹੋ ਸਾਚਾ ਸੋਹਿਲਾ ਸੱਚ ਘਰ ਗਾਵੋ ਗਾਓ ਤਾਂ ਸੋਹਿਲਾ ਘਰ ਸੱਚ ਜਿੱਥੇ ਸਦਾ ਸੱਚ ਆਵੇ।

ਵਾਹਿਗੁਰੂ ਵਾਹਿਗੁਰੂ ਦੋਇ ਕਰ ਜੋੜ ਕਰੋ ਅਰਦਾਸ ਤੁਧ ਭਾਵੇਂ ਤਾਂ ਆਣੇ ਰਾਸ ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਗਰਾਸ ਤਾਂ ਕੋ ਵਿਘਨ ਨਾ ਕੋ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਹਿ ਸ੍ਰੀ ਭਗਵਤੀ ਜੀ ਸਾਹਿਬ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਤੀਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੇਨਤੀ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਜ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀ ਹੈ ਕਰਨੋ ਨਿਧ ਆਵੇ ਧਾਏ ਸਭ ਥਾਈ ਹਵਨ ਸਾਧ ਸੇ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰਤਾ ਧਿਆਨ ਦਰ ਕਰ ਬੋਲੋ ਜੀ ਵਾਹਿਗੁਰੂ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀਆਂ ਮੁਕਤੀਆਂ ਹੱਟੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਹਾਈ ਦੇਖ ਕੇ ਅੰਡਿਤ ਕੀਤਾ ਤਿੰਨਾਂ ਪਿਆਰੀਆਂ ਸਤਿਆਰੀਆਂ ਦੇ ਪੁੱਤਰ ਕਮਾਈ ਦਾ ਧਿਆਨ ਦਰ ਕਰ ਬੋਲੋ ਜੀ ਸ੍ਰੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ੍ਰਿਸ਼ਟੀ ਤੇ ਬੰਨ ਬੰਨ ਕਟਾਏ ਕੋਪਰੀਆਂ ਲੁਹਾਈਆਂ ਸਰਖੜੀਆਂ ਤੇ ਚੜੇ ਆਰੀਆਂ ਨਾਲ ਚੁਰਾਏ ਗਏ ਸਿੱਖੀ ਕੇਸਾਂ ਸੁਹਾਸਾਂ ਨਾਲ ਨਿਭਾਈ ਤਨਾ ਦੇ ਪੁੱਤਰ ਕਮਾਈ ਦਾ ਧਿਆਨ ਦਰ ਕਰ ਬੋਲੋ ਜੀ ਸ੍ਰੀ ਵਾਹਿਗੁਰੂ ਪੰਜਾਂ ਤਖਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਦਰ ਕਰ ਬੋਲੋ ਜੀ ਸ੍ਰੀ ਵਾਹਿਗੁਰੂ ਪਿਰਥ ਮੇ ਸਰਬਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਤੀ ਆਵੇ ਚਿਤਾਵਨ ਕਾ ਸਤਕਾਰ ਸਰਬ ਚੁਕੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਹਾ ਦੇਗ ਤੇਗ ਫਤਿਹ ਬ੍ਰਿਧੀ ਪੈ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਗੁਰਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿ ਦਾਨ ਵਿਵੇਕ ਦਾਨ ਸਾਹਾ ਦਾਨ ਮਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜਗੋਜਗੀਆਂ ਟਲ ਧਰਮ ਜੀ ਦਾ ਜੇਕਾਰਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਗੁਰਸਿੱਖਾਂ ਦਾ ਮਨ ਨੀਵਾ ਮਤ ਉੱਤੇ ਮਤ ਪੱਧਰ ਰਾਖਾ ਪੂ ਵਾਹਿਗੁਰੂ ਏ ਅਕਾਲ ਪੁਰਖੰਤਰ ਜਾਵੀ ਆਪਣੇ ਪੰਥ ਦੇ ਸਦਾ ਸਹਾਇ ਦਾ ਕਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰੀਆਂ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੜਿਆ ਗਿਆ ਕੁਲੇ ਦਰਸ਼ਨ ਦੀਦਾਰੇ ਸੇਵਾ ਸੰਭਾਲਤਾ ਦਾਨ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਏ ਨਿਮਾਣੀਆਂ ਦੇ ਮਾਂ ਨਿਤਾਣੀਆਂ ਦੇ ਤਾਂ ਨਿਓਟੀਆਂ ਦੀ ਓਟ ਨਿਆਸਣੀਆਂ ਦੇ ਆਸਰੇ ਨਿਗਤੀਆਂ ਦੀ ਗੱਤ ਨਿਪੱਤੀਆਂ ਦੇ ਪੱਤ ਨਿਥਾਵੀਆਂ ਦੇ ਥਾਵ ਧੰਨ ਧੰਨ ਸ੍ਰੀ ਗੁਰੂ ਗ੍ਰੰਥ

ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਤਮਾਮ ਸੰਗਤਾਂ ਨੂੰ ਹੁਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ, ਪ੍ਰੰਤੂ ਆਪ ਜੀ ਦੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗੁਰੂ ਪਾਤਸ਼ਾਹ ਜੀ ਸਜੇ ਦੀਵਾਨਾਂ ਵਿੱਚ ਸਤਿਗੁਰੂ ਜੀਓ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਪਾਠ ਕੀਤੇ ਗੁਰੂ ਪਾਤਸ਼ਾਹ ਜੀ ਬਾਣੀ ਪੜ੍ਹਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੀਮਾ ਕਣੀ ਅੱਗੇ ਤੋਂ ਸੁਧ ਤੇ ਸਪਟ ਬਾਣੀ ਪਲੰਦਾ ਬਲ ਉਦਮ ਬਖਸ਼ਿਸ਼ ਗੁਣਾ ਸਤਿਗੁਰੂ ਜੀਓ ਬਾਣੀ ਪੜ੍ਹੀ ਸੁਣੀ ਸਤਿਗੁਰ ਵਿੱਚ ਪ੍ਰਵਾਨ ਕਰਨਾ ਬਾਣੀ ਦਾ ਭਾਵ ਦਰ ਆਈ ਸਾਧ ਸਿੰਘ ਦੇ ਹਿਰਦੇ ਵਿੱਚ ਬਸਾਉਣਾ ਦਰ ਆਈ ਸਾਧ ਸਿੰਘ ਦੀ ਹਾਜ਼ਰੀਆਂ ਲਿਖੇ ਲਾਉਣੀ ਤਿਲਕ ਭੇਟਾਂ ਵਾਦਰ ਤੇ ਪ੍ਰਵਾਨ ਕਰਨੀਆਂ ਦੁੱਖਾਂ ਕਸ਼ਟਾਂ ਕਲੇਸ਼ਾਂ ਦਾ ਨਾਥ ਕਰਨਾ ਸੁੱਖਾਂ ਦਾ ਪ੍ਰਵੇਸ਼ ਨਾਮ ਦਾਨ ਦੀ ਦਾਤ ਸੱਚੇ ਪਾਤਸ਼ਾਹ ਜੀਓ ਸੰਗਤਾਂ ਦੇ ਸੁਮਨੋ ਕਾਮਨਾਵਾਂ ਪੂਰਨ ਕਣੀਆਂ ਆਸਾਂ ਮਰਦਾਵਾਂ ਪੂਰਨ ਕਣੀਆਂ ਸਰਬੱਤੇ ਕਾਰਜ ਰਾਜ ਕਰੀ ਕਾਰਜਾਂ ਵਿੱਚ ਸਫਲਤਾ ਵਿੱਚ ਚੰਗੀ ਸਤਿਗੁਰੂ ਜੀਓ ਕਾਰੋਬਾਰ ਵਿੱਚ ਵਾਦੇ ਬਖਸ਼ਿਸ਼ ਕਰੇ ਖਜ਼ਾਨੇ ਭਰਪੂਰ ਕੰਨਾ ਕਾਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਸਾਥੀਓ ਜੀ, ਵਡਭਾਗੀ ਆਪ ਜੀ ਸਾਰੇ ਹੀ ਅੰਮ੍ਰਿਤ ਵੇਲੇ ਦੀ ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਦਾ ਪਾਵਨ ਪਵਿੱਤਰ ਵਚਨ, ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇ ਵਸਾਹੇ ਭਾਈ। ਉਹ ਕਰ ਭਾਵੇਂ ਹਿਰਦਾ ਰੂਪੀ ਹੋਵੇ, ਉਹ ਕਰ ਭਾਵੇਂ ਸੰਸਾਰ ਰੂਪੀ ਹੋਵੇ, ਜਿੱਥੇ ਉਸ ਮਾਲਕ ਦਾ ਨਾਮ ਸਿਮਰਨ ਹੈ, ਭਗਤੀ ਹੈ, ਉਹ ਮਾਲਕ ਪ੍ਰਭੂ ਆਪ ਸੁਖ ਸ਼ਾਂਤੀ ਨਾਲ ਵਸਾਉਣਾ ਕਰਦਾ ਹੈ। ਧੰਨ ਇਹੋ ਥਾਨ, ਗੋਬਿੰਦ ਗੁਣ ਗਾਏ ਕੁਸ਼ਲ ਖੇਮ, ਪ੍ਰਭੂ ਆਪ ਸੈਨਿਕ ਸੇਵਾ ਪ੍ਰਵਾਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲੇ ਪ੍ਰੋਗਰਾਮ ਕੀਰਤਨ ਦੇ ਸਰਵਣ ਕਰੀ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਦਿੱਲੀ ਵਾਲੇ ਉਹਨਾਂ ਪਾਸੋਂ ਸ੍ਰੀ ਆਸਾ ਕੇਵਾਰ ਦੇ ਕੀਰਤਨ ਸਰਵਣ ਕਰੀ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਿੱਚ ਰਾਜਾ ਧਰਮ ਦੁਆਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋਹ ਕਰੋੜੀ ਚਲਤ ਨਾਂਤ ਪਹਿ ਵਿੱਚ ਸਤਿਗੁਰ ਸੁਰਨਾਥ ਪਹਿ ਵਿੱਚ ਆਰਾਣ ਆਕਾਸ਼ ਪਹਿ ਵਿੱਚ ਜੋਤ ਮਹਾਬਲ ਸੂਰ ਪਹਿ ਵਿੱਚ ਆਵੇ ਜਾਵੇ ਪੂਰ ਸਗਲਿਆ ਪੋ ਲਿਖਿਆ ਸਿਰਲੇ ਨਾਨਕ ਨਿਰਭਉ ਨਿਰੰਕਾਰ ਸੱਚ ਇੱਕ ਮਹੱਲਾ ਪਹਿਲਾ।

ਇਹ ਜੋ ਬਹੁਤ ਦਿਨ ਭਰ ਮੈਂ ਸਤਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨੇ ਸੁਣਿਓ ਲੋਕ ਸੁਪਾਇਆ ਸਤਿਗੁਰ ਮਿਲੇ ਸੁਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ

ਹੁਣ ਵੀ ਗੁੱਸਾ ਕਿਉਂ ਜਾਗੇ ਗੁਰਬਿੰਦ ਸੂਤਾ ਪਗੋ ਪੇਤਾਣਾ ਆਪਣਾ ਕੀਆ ਕਮਾਣਾ ਅਲ ਮਲਖਾਈ ਸਿਰ ਛਾਈ ਪਾਈ ਮੂਰਖ ਅੰਧੈ ਪਤ ਗਵਾਈ ਮਿਣ ਨਾਵੈ ਕਿਸ ਥਾਏ ਨਾ ਪਾਈ ਰਹੇ ਬੇਬਾਣੀ ਮਣੀ ਮਸਾਣੀ ਅੰਦ ਨਾ ਜਾਣੇ ਫਿਰ ਪਸਤਾਣੀ

ਮਿੱਠੇ ਸਾਥ ਰਹੇ ਸਭ ਕੁ ਸਸਮਾ ਵੈ ਰਿਗ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਸੂਰ ਨਾਏ ਲਏ ਅਪਰਾਧ ਜਾਏ ਨਾਨਕ ਤੋਂ ਮੁਖ ਅੰਤਰ ਪਾਏ।

ਆਬਾਦੰਗ ਸਿਰ ਪੂਜਿਸ ਭਗਤ ਸਮਾਦੰਗ ਮੁਖ ਝੂਠ ਕਰੂਕਣ ਸਾਰੰਗ ਤ੍ਰੈ ਪਾਲ ਤੇ ਹਾਲ ਵਿਚਾਰੰਗ ਗਲ ਮਾਲਾ ਤਿਰਕ ਲਲਾਟੰਗ ਦੋਏ ਧੋਤੀ ਬਸਤਰ ਕਾ ਪਾਟੰਗ ਜੇ ਜਾਣਸ ਬ੍ਰਹਮੰ ਕਰਮੰ ਸਭ ਕੋ ਕਰਨੇ ਚੁੱਕ।

ਤੱਕ ਪਾਹੋ ਕੱਤੀਏ ਬਾਹਮਣ ਵਤਿਆ ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁਟੀਏ ਪੀ ਫਿਰ ਪਾਈਏ ਹੋ ਨਾਨਕ ਤਗਨਾ ਤੁਟਾਈ ਜੇ ਤਗ ਹੋਵੇ ਜੋਰ ਮਹਿਲਾ ਪਹਿਲਾ ਨਾ ਮਨਿਆ ਪਤੂ

ਲੱਗਾ ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਹੋਆ ਪਾਕ ਪਵਿੱਤ ਪਾਪੀ ਸਿਉਂ ਤਨ ਗੱਡਿਆ ਚੁੱਕਾਂ ਪਈਆਂ ਤਿੱਤ ਜਿਤ

ਆਓ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਕਥਾ ਦਾ ਟਾਈਮ ਹੋਇਆ। ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ ਆਪ ਜੀ ਨੂੰ ਮੁੱਖ ਵਾਕ ਦੀ ਵਿਚਾਰ ਨਾਲ ਨਿਵਾਜਣਗੇ। ਸੰਤਾਂ ਨੇ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਕਥਾ ਨੂੰ ਸਰਵਣ ਕਰਨਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰ ਅਰਜੁਨ ਸੱਚ ਸਿਰਜਣ ਹਾਰਾ ਅਲੱਖ ਨਿਰੰਜਣ ਆਖੀਏ ਅਕਾਲ ਅਜੋਨ ਅਕਾਲ ਅਪਾਰਾ ਰਾਵ ਸਸ ਜੋਤ ਅਦੋਤ ਲੰਘ ਪਰਮ ਜੋਤ ਪਰਮੇਸ਼ੁਰ ਪਿਆਰਾ ਜਗਮਗ ਜੋਤ ਨਿਰੰਤਰੀ ਜਗ ਜੀਵਨ ਜੈਕਾਰਾ ਨਮਸਕਾਰ ਸੰਸਾਰ ਵਿੱਚ ਆਦਿ ਅਜੋਨ ਆਦੇਸ਼ ਅਧਾਰਾ ਚਾਰ ਵਰਨ ਛੇ ਦਰਸ਼ਨਾ ਗੁਰਮੁਖ ਮਾਰਗ ਸੱਚ ਅਚਾਰਾ ਨਾਮ ਦਾਨ ਇਸ਼ਨਾਨ ਦ੍ਰਿੜ ਭਾਏ ਭਗਤ ਗੁਰਪੁਰਬ ਪਿਆਰਾ ਗੁਰ ਅਰਜੁਨ ਸੱਚ ਸਿਰਜਣ ਹਾਰਾ ਹਰ ਕੀ ਵਡਿਆਈ ਹੋ ਆਖ ਨਾ ਸਾਕਾਂ ਹੋ ਮੂਰਖ ਮੁਗਧਨੀ ਜਾਨ ਜਨ ਨਾਨਕ ਕੋ ਹਰ ਬਖਸ਼ਲਾ ਮੇਰੇ ਸੁਆਮੀ

ਜਿੱਦ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈ ਏ ਵਸਾਇਆ ਸੁਖ ਸਾਗਰ ਗੁਰ ਪਾਇਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੀ, ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਨਾਮ ਨਾਲ ਜੁੜਨ ਦੀ ਰਹਿਮਤ ਕੀਤੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ ਸੋਟ ਸਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਪੋਹਿਤ, ਜੋਤ ਸਰੂਪ, ਸੱਚੇ ਪਿਤਾ, ਪੰਜਵੇਂ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੀਆਂ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਏ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਇਲਾਹੀ ਫੁਰਮਾਨ ਵਿੱਚ ਜੋ ਕੇਂਦਰੀ ਤੁਰਾ, ਜੋ ਫੁਰਮਾਨ ਦਾ ਸਿਧਾਂਤ, ਫੁਰਮਾਨ ਦਾ ਰੂਟ, ਉਹ ਰਹਾਉ ਦੀ ਪੰਕਤੀ, ਹਰ ਕੇ ਨਾਮ ਕੀ ਵਡਿਆਈ। ਦੁਨੀਆਂ ਦੀਆਂ ਵਡਿਆਈਆਂ ਜਿਹੜੀਆਂ ਨਾ, ਉਹ ਦੋ ਦਿਨ ਦੀਆਂ ਹੁੰਦੀਆਂ, ਦੋ ਦਿਨ ਦੇ ਬਾਅਦ ਖਤਮ ਹੋ ਜਾਂਦੀਆਂ। ਪਰ ਜੋ ਉਹਦੇ ਨਾਮ ਵਿੱਚ ਜੁੜਦਾ ਹੈ ਨਾ, ਜਿਹੜੀ ਨਾਮ ਦੇ ਵਿੱਚ ਵਡਿਆਈ ਬਖਸ਼ਿਸ਼ ਹੁੰਦੀ ਏ, ਉਹ ਦੁਨੀਆਂ ਖਤਮ ਹੋ ਜਾਵੇ, ਲੇਕਿਨ ਉਹ ਨਾਮ ਦੀ ਵਡਿਆਈ ਖਤਮ ਨਹੀਂ ਹੁੰਦੀ। ਨਾਮ ਤੋਂ ਬਿਨਾਂ ਕਿਸੇ ਨੇ ਵਡਿਆਈ ਜਿਹੜੀ ਏ, ਉਹ ਇਲਾਹੀ ਬਖਸ਼ਿਸ਼ ਕਿਸੇ ਨੇ ਨਹੀਂ ਪਾਈ। ਜਿਸ ਸਮੇਂ ਨੂੰ ਸਤਿਯੁਗ ਆਖਿਆ ਗਿਆ, ਉਸ ਸਮੇਂ ਚ ਭਗਤ ਪ੍ਰਹਲਾਦ ਜੀ ਹੋਏ। ਭਗਤ ਜੀ ਨੇ ਉਸ ਪਰਮੇਸ਼ਰ ਦੇ ਨਾਮ ਨਾਲ ਜੁੜੇ ਨੇ। ਭਗਤ ਜੀ ਦੀ ਗੁਰੂ ਨੇ ਰਾਮ ਦੀ ਗੱਲ ਕੀਤੀ ਸੀ ਰਮੇ ਹੋਏ ਦੀ, ਪਿਓ ਦਾ ਹੁਕਮ ਸੀ ਕਿ ਕਿਸੇ ਨੇ ਉਸ ਵਾਹਿਗੁਰੂ ਦਾ ਰਾਮ ਦਾ ਨਾਮ ਨਹੀਂ ਜਪਣਾ, ਸਜਾਏ ਮੌਤ। ਲੇਕਿਨ ਭਗਤ ਜੀ ਉਸ ਪਰਮੇਸ਼ਰ ਦਾ ਨਾਮ ਜਪਦੇ ਹੈ। ਇਲਾਹੀ ਬਾਣੀ ਦੀ ਗਵਾਹੀ ਏ, ਸੰਡਾ ਮਰਕਾ ਜਾਏ ਪੁਕਾਰੇ, ਪੜ੍ਹੇ ਨਹੀਂ ਹਮ ਹੀ ਪਚ ਹਾਰੇ। ਸੰਡਾ ਤੇ ਮਰਕਾ ਦੋ ਉਸਤਾਦ, ਦੋ ਟੀਚਰ, ਹਰਨਾਸ ਕੋਲ ਜਾ ਕੇ ਪੁਕਾਰ ਕਰਦੇ ਵੀ ਅਸੀਂ ਬਹੁਤ ਜ਼ੋਰ ਲਾਇਆ, ਇਹ ਤੇਰਾ ਨਾਂ ਨਹੀਂ ਜਪਦਾ। ਰਾਮ ਨਾਮਾ ਜਪਵੋ ਕਰੇ, ਹਿਰਦੇ ਹਰ ਜੀ ਕੋ ਸਿਮਰਨ ਤਰੇ। ਇਹ ਤੇ ਰਾਮ ਨਾਮ ਜਪਦਾ ਹੈ, ਇਹਨੇ ਤੇ ਦੂਜੇ ਵਿਦਿਆਰਥੀ ਵਿਗਾੜ ਦਿੱਤੇ। ਹਰਨਾਸ ਨੇ ਤਾੜਨਾ ਕੀਤੀ, ਮਾਂ ਦੀ ਮਮਤਾ ਜਾਗੀ, ਮਾਂ ਨੇ ਭਗਤ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਵਸਦਾ ਬਸ ਕੀਨੀ ਸਭ ਰਾਜੇ, ਬੇਨਤੀ ਕਰੇ ਪਟਰਾਨੀ, ਪੂਤ ਪ੍ਰਹਲਾਦ ਕਿਹਾ ਨੀ ਮਾਣੀ, ਤਿੰਨ ਤੇ ਔਰਿਟ। ਮਾਂ ਬੜੀ ਸਤਿਕਾਰਯੋਗ ਏ, ਧਰਮ ਦੀ ਦੁਨੀਆਂ ਚ ਮਾਂ ਨੂੰ ਬੜਾ ਮਾਣ ਏ,
ਪਰ ਯਾਦ ਰੱਖੇ ਤੂੰ ਮਾਂ ਨਾਮ ਤੂੰ ਤੋੜਨ ਵਾਸਤੇ ਆਈ ਨਾ, ਉਦੋਂ ਫਿਰ ਪੁੱਤ ਨੂੰ ਕਹਿਣਾ ਵੀ ਪਿਆ ਵੀ ਨਾ ਉਹ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ, ਜੇ ਤੂੰ ਮੈਨੂੰ ਸੱਚ ਦੇ ਮਾਰਗ ਨਾਮ ਨੂੰ ਤੋੜੇ। ਹੁਣ ਨਾਮ ਦੀ ਵਡਿਆਈ ਏ, ਨਾਮੀ ਨੂੰ ਕੋਈ ਮਾਰ ਨਹੀਂ ਸਕਦਾ। ਯਤਨ ਕੀਤੇ ਆ ਕਿ ਇਹਨੂੰ ਖਤਮ ਕਰਨਾ ਹੈ, ਪਹਾੜ ਤੋਂ ਸਿੱਟਿਆ ਹੈ, ਦਰਖਤ ਤੋਂ ਸਿੱਟਿਆ ਹੈ, ਦਰਿਆ ਸਿੱਟਿਆ ਹੈ, ਅੱਗ ਵਿੱਚ ਰੱਸਿਆ ਹੈ, ਪਰ ਉਸ ਵਾਹਿਗੁਰੂ ਨੇ ਹੁਕਮ ਕੀਤਾ ਸਾਰੀਆਂ ਚੀਜ਼ਾਂ ਨੇ ਆਪਣੇ ਸੁਭਾਅ ਬਦਲੀ ਕਰ ਲਏ। ਗਿਰ ਤਾਰ ਜਲ ਜਵਾਲਾ, ਗਿਰ ਪਹਾੜ ਤਾਰ ਦਰਖਤ, ਜਲ ਦਰਿਆ ਦਾ ਵਹਿਣ, ਜਵਾਲਾ ਅੱਗ। ਪੈਰ ਆਖਿਓ ਰਾਜਾ ਰਾਮ ਆਇਆ, ਫਿਰ ਉਸ ਵਾਹਿਗੁਰੂ ਨੇ ਸੁਭਾਅ ਬਦਲ ਦਿੱਤੇ। ਭਗਤ ਜੀ ਦੀ ਵਡਿਆਈ ਜਿਹੜੀ ਹੈ ਨਾ ਉਹ ਪ੍ਰਗਟ ਹੋ ਰਹੀ ਹੈ, ਕਿਉਂ? ਕੇਵਲ ਉਹਨਾਂ ਕੋਲੇ ਨਾ ਪੈਜ ਰੱਖਣੀ ਹੋਰ ਗੱਲ ਹੈ ਤੇ ਪੈਜ ਨੂੰ ਪ੍ਰਗਟ ਕਰ ਦੇਣਾ ਹੋਰ ਗੱਲ ਹੈ। ਜਦੋਂ ਗੁਰੂ ਕੇ ਚਰਨਾਂ ਤੇ ਸੀਸ ਰੱਖ ਦਿੱਤਾ ਜਾਵੇ, ਸੀਸ ਗੁਰ ਚਰਨ ਕਰਨ ਉਪਦੇਸ਼ ਦੀਖਿਆ, ਲੋਚਨ ਦਰਸ ਅਵਲੋਕ ਸੁਖ ਪਾਈਏ, ਵੀ ਸੀਸ ਗੁਰੂ ਚਰਨਾਂ ਦੇ ਉੱਤੇ ਰੱਖ ਦਿੱਤਾ। ਹੁਣ ਸੀਸ ਰੱਖਣ ਦਾ ਮਤਲਬ ਕੀ ਹੈ ਕਿ ਮੇਰੀ ਆਪਣੀ ਮਰਜ਼ੀ, ਮੇਰੀ ਮਤ ਸਸਪੈਂਡ। ਧੰਨ ਆਦਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਣ ਦਾ ਮਤਲਬ ਤਾਂ ਇਹ ਆ ਵੀ ਹੁਣ ਮੇਰੀ ਮਰਜ਼ੀ, ਮੇਰੀ ਮਤ ਖਤਮ ਹੈਗੀ ਏ, ਮੈਂ ਤੈਨੂੰ ਮੱਥਾ ਟੇਕ ਦਿੱਤਾ, ਤੇਰੇ ਅੱਗੇ ਸਮਰਪਣ ਕਰ ਦਿੱਤਾ ਹੈ, ਹੁਣ ਮੈਂ ਤੇਰੇ ਹੁਕਮ ਵਿੱਚ ਚੱਲਾਂਗਾ। ਗੁਰੂ ਕਹਿੰਦਾ ਫਿਰ ਆ ਮੈਂ ਤੈਨੂੰ ਦੇਖਿਆ, ਤੇਰੇ ਕੰਨਾਂ ਚ ਸਰੋਤ ਪਏ, ਮੈਂ ਤੈਨੂੰ ਨਾਮ ਦੀ ਆਵਾਜ਼ ਦਿਆਂ, ਕਰਨ ਉਪਦੇਸ਼ ਦੀਖਿਆ। ਉਸ ਨਾਮ ਦੇ ਨਾਲ ਅੰਦਰ ਖਿੱਚ ਬਣਦੀ ਕਿ ਮੈਨੂੰ ਇਹਨਾਂ ਅੱਖੀਆਂ ਨਾਲ ਦਿਦਾਰ ਹੋਣ, ਲੋਚਨ ਦਰਸ ਅਵਲੋਕ ਸੁਖ ਪਾਈਏ। ਰਸਨਾ ਸ਼ਬਦ ਗੁਰ ਹਸਤ ਸੇਵਾ ਡੰਡੌਤ, ਹਿਰਦੈ ਗੁਰ ਗਿਆਨ ਲਿਵ ਲਾਈਏ। ਹੁਣ ਉਹਦੀ ਰਸਨਾ ਦੇ ਉੱਤੇ ਗੁਰੂ ਕਾ ਸ਼ਬਦ ਨਾਮ, ਹੱਥ ਸੇਵਾ ਚ, ਹਿਰਦੇ ਵਿੱਚ ਗੁਰੂ ਦਾ ਗਿਆਨ ਨਾਮ ਦਾ, ਹੁਣ ਉਹਦੇ ਨਾਮ ਨਾਲ ਲਿਵ ਲੱਗੀ ਹੋਈ ਹੈ। ਹੁਣ ਤੁਰਦਾ ਕਿੱਦਾਂ ਨੂੰ, ਚਰਨ ਗਵਨ ਸਾਧ ਸੰਗਤ ਪਰਕਰਮਾ ਲਓ, ਉਹ ਪੱਬਾਂ ਕਲਬਾਂ ਚ ਨਹੀਂ ਜਾਂਦਾ, ਉਹਦੇ ਪੈਰ ਇਹ ਚਰਨ ਬਣ ਗਏ ਕਿਉਂਕਿ ਉਹ ਹੁਣ ਗੁਰੂ ਵੱਲ ਨੂੰ ਕਦਮ ਪੁੱਟਦਾ ਹੈ। ਲੇਕਿਨ ਹੁਣ ਨਾਮ ਕਰਕੇ ਅੰਦਰ ਨਿਮਰਤਾ ਵੀ ਹੈ, ਦਾਸਨ ਦਾਸ ਕਹ ਤੇਰਿਆਂ ਦਾਸਾਂ ਦਾ ਦਾਸ ਹਾਂ, ਮਨ ਨਿਮਰਤਾ ਸਮਾਈਏ। ਸੰਤ ਰੀਣ ਮੱਜਣ ਭਾਉ ਭਗਤ ਭੋਜਣ, ਸੰਤ ਗੁਰੂ, ਗੁਰੂ ਕੀ ਧੂੜੀ ਨਾਮ, ਨਾਮ ਦੇ ਵਿੱਚ ਮੱਜਣ ਇਸ਼ਨਾਨ, ਇਸ਼ਨਾਨ ਭਾਉ ਪ੍ਰੇਮ ਦੇ ਵਿੱਚ, ਪ੍ਰੇਮਾ ਭਗਤੀ ਭੋਜਣ, ਸ੍ਰੀ ਗੁਰੂ ਕਿਰਪਾ ਕੇ ਪੈਜ ਪ੍ਰਗਟਾਈਏ। ਹੁਣ ਗੁਰੂ ਦੀ ਕਿਰਪਾ ਹੋਈ, ਪੈਜ ਰੱਖੀ ਨਹੀਂ, ਉਹ ਪੈਜ ਪ੍ਰਗਟ ਹੋਈ। ਹਰ ਕੇ ਨਾਮ ਕੀ ਵਡਿਆਈ, ਜਿਸ ਨੇ ਨਾਮ ਨਾਲ ਜੁੜਿਆ ਉੱਥੇ ਸਤਿਗੁਰ ਸਾਹਿਬ ਜੀ ਨੇ ਕੋਈ ਕੌਤਕ ਲਾਇਆ ਹੈ ਵੀ ਇਹ ਨਾਮੀ ਹੈ, ਇਹਨੂੰ ਪ੍ਰਗਟ ਕਰਨਾ, ਇਹਨੂੰ ਵਡਿਆਈ ਦੇਣੀ। ਉਹ ਕੌਤਕ ਬਾਬਾ ਮਰਦਾਨਾ ਜੀ ਤੋਂ ਸ਼ੁਰੂ ਹੋਏ। ਦਸਾਂ ਪਾਤਸ਼ਾਹੀਆਂ ਦੇ ਜੀਵਨ ਕਾਲ ਦੇ ਵਿੱਚ ਉਹ ਕੌਤਕ ਲੱਗਦੇ ਰਹੇ। ਇੱਕ ਗੱਲ ਯਾਦ ਰੱਖਿਓ ਜੀ ਕਿ ਸਿੱਖੀ ਦੀ ਸਮਝ ਉਦੋਂ ਆ ਸਕਦੀ
ਜਦੋਂ ਇਹ ਸਮਝ ਆਏ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਨਾਲ ਪਿਆਰੇ ਦਿਆਰ ਸਿੰਘ ਨੇ, ਜਦੋਂ ਇਹ ਸਮਝ ਆ ਜਾਵੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਨਾਲ ਬਾਬਾ ਮਰਦਾਨਾ ਹੈ, ਵੀ ਜਿੰਨੇ ਵੀ ਇਹ ਸਿੱਖ ਨਾਮੀ ਸੀ ਉਹ ਸਾਰੇ ਆਤਮਿਕ ਮੰਡਲ ਚ ਪੁੱਜੇ ਆ, ਉਹਨਾਂ ਦੀ ਇੱਕ ਅਵਸਥਾ ਹੈ ਜਿਹੜੀ ਪਰਮ ਅਵਸਥਾ ਹੈ। ਪਰ ਉਹਨਾਂ ਸਾਰਿਆਂ ਨੇ ਜਿੰਨਿਆਂ ਨੇ ਪਰਮ ਅਵਸਥਾ ਪਾਈ ਏ, ਉਹਨਾਂ ਨੇ ਨਾਮ ਦੇ ਨਾਲ ਲਿਵ ਲਾਈ। ਗੁਰਮੁਖ ਬੇਨੀ ਭਗਤ ਕਰ ਜਾਏ ਇਕਾਂਤ ਬਹਿ ਲਿਵ ਲਾਵੇ। 15 ਭਗਤਾਂ ਵਿੱਚ ਭਗਤ ਬੇਨੀ ਜੀ ਜਿਹਨਾਂ ਨੂੰ ਸਤਿਗੁਰ ਅਕਾਲ ਪੁਰਖ ਨੇ ਬਾਣੀ ਬਖਸ਼ੀ। ਹੁਣ ਮਨ ਇੰਨਾ ਨਾਮ ਨਾਲ ਲੱਗ ਗਿਆ ਕਿ ਘਰ ਤਾਂ ਫਿਕਰ ਹੀ ਮੁੱਕ ਗਿਆ ਹੈ। ਮਨਮੁੱਖ ਬੰਦੇ ਨੂੰ ਇਕਾਂਤ ਕੱਟਣੀ ਬੜੀ ਔਖੀ ਹੁੰਦੀ ਹੈ। ਗੁਰਮੁਖ ਬੰਦਾ ਜਿਹੜਾ ਨਾਮ ਨਾਲ ਲਿਵ ਜੋੜਦਾ ਹੈ ਉਹਨੂੰ ਇਕਾਂਤ ਕੱਟਣੀ ਬੜੀ ਸੌਖੀ ਹੈ, ਉਹਨੂੰ ਇਕਾਂਤ ਬੜੀ ਬਖਸ਼ਿਸ਼ ਕਰਦੀ ਹੈ। ਜਿਹੜੇ ਗੁਰੂ ਕੇ ਸਿੱਖ ਜੇਲ੍ਹਾਂ ਵਿੱਚ ਨੇ ਜਦੋਂ ਉਹਨਾਂ ਦੇ ਬਚਨ ਨਿਆਰੇ ਸੁਣਦੇ ਹਨ ਇਸੇ ਕਰਕੇ ਕਿ ਉਹ ਜੇਲ੍ਹ ਚ ਬੈਠੇ ਆਪਣੀ ਲਿਵ ਜੋੜਦੇ ਆ। ਭਾਈ ਸਤਵੰਤ ਸਿੰਘ ਦੇ ਜੀਵਨ ਦੇ ਵਿੱਚ ਕਿ ਉਹਨਾਂ ਨੇ ਇੱਕ ਦਿਨ ਪ੍ਰਸ਼ਾਦਾ ਛਕਿਆ ਹੀ ਨਾ, ਦੂਜੇ ਦਿਨ ਨਾ ਛਕਿਆ। ਜੇਲ੍ਹ ਕਰਮਚਾਰੀਆਂ ਨੇ ਉਹਨਾਂ ਦੇ ਪਿਤਾ ਬਾਪੂ ਤਰਲੋਕ ਸਿੰਘ ਨੂੰ ਸੱਦ ਲਿਆ। ਬਾਪੂ ਤਰਲੋਕ ਸਿੰਘ ਆਇਆ, ਉਹ ਬੋਲਿਆ ਨਹੀਂ। ਅਗਲੇ ਦਿਨ ਗੱਲ ਹੋਈ, ਪੁੱਛਿਆ ਤੈਨੂੰ ਸਤਵੰਤ ਸਿੰਘ ਕੋਈ ਇੱਦਾਂ ਕਹਿੰਦਾ ਨਹੀਂ ਆ। ਹੁਣ ਕੀ ਸੀ ਕਿ ਲਿਵ ਜੁੜ ਗਈ ਸੀ, ਜਿਹਦੀ ਲਿਵ ਜੁੜ ਗਈ ਹੋਈ ਸੀ ਤੇ ਜਿਸ ਦਿਨ ਉਹਦੀ ਫਾਂਸੀ ਸੀ ਨਾ, ਜੇਲ੍ਹ ਸੁਪਰਡੈਂਟ ਨੇ ਪੁੱਛਿਆ ਸੀ ਹੁਣ ਨਾਮੀ ਤੂੰ ਬਿਨਾ ਉਸ ਦਿਨ ਤੇ ਕਰਾਉਂਦੇ ਆ ਕਿ ਸਤਵੰਤ ਸਿੰਘ ਅੱਜ ਕਿਹੋ ਜਿਹਾ ਦਿਨ ਨੇ, ਤੇ ਉਹਦਾ ਜਵਾਬ ਸੁਪਰਡੈਂਟ ਸਾਹਿਬ ਅੱਜ ਬੜਾ ਭਾਗਾਂ ਵਾਲਾ ਦਿਨ ਨੇ। ਤੇ ਕਿਉਂ? ਕਹਿੰਦਾ ਅੱਜ ਮੇਰਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਿਲਾਪ ਹੋਣ ਜਾ ਰਿਹਾ। ਨਾਮੀ ਜਿਹੜਾ ਉਹ ਇਕਾਂਤ ਵਿੱਚ ਇਲਾਹੀ ਆਨੰਦ ਮਾਣਦਾ ਹੈ। ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਬਹਿ ਲਿਵ ਲਾਏ। ਹੁਣ ਸ਼ਾਮ ਨੂੰ ਰਾਤ ਨੂੰ ਘਰ ਆਉਂਦਾ, ਘਰ ਆਇਆ ਜਾਂ ਪੁੱਛੀਏ ਰਾਜ ਦੁਆਰ ਗਿਆ ਅਲਾਵੇ, ਘਰਦਿਆਂ ਨੂੰ ਕਿਸੇ ਨੂੰ ਦੱਸਦਾ ਹੈ ਨਹੀਂ। ਅਸੀਂ ਤਾਂ ਦੋ ਦਿਨ ਸਵੇਰ ਨੂੰ ਉੱਠੇ ਨਹੀਂ, ਚਾਰ ਪਾਠ ਕੀਤੇ ਨਹੀਂ ਤੇ ਪੰਜਾਂ ਨੂੰ ਦੱਸਣਾ ਹੁੰਦਾ ਵੀ ਸਵੇਰੇ 3 ਵਜੇ ਉੱਠਿਆ ਸੀ ਮੈਂ, ਜਪਜੀ ਸਾਹਿਬ ਦੇ 5 ਪਾਠ ਕੀਤੇ। ਕਿੱਥੇ ਗਿਆ ਸੀਗਾ? ਕਹਿੰਦੇ ਰਾਜੇ ਦੀ ਨੌਕਰੀ ਕਰਨ ਗਿਆ ਸੀ। ਹੁਣ ਉਹ ਸਮਝਦੇ ਸੀ ਰਾਜਾ ਦੁਨਿਆਵੀ ਏ, ਉਹ ਕਹਿੰਦੇ ਇਹ ਰਾਜਾ ਇੱਕ ਹੀ ਹੈ, ਵਾਹਿਗੁਰੂ ਮੈਂ ਉਹਦੀ ਨੌਕਰੀ ਕਰਨੀ। ਜਾਏ ਇਕਾਂਤ ਬਹਿ ਲਿਵ ਲਾਏ। ਘਰ ਸਾਹਿਬ ਵੱਥੂ ਮੰਗੀਆਂ ਵਲਸਰ ਕਰਕੇ ਝੱਤ ਲੰਘਾਵੇ। ਘਰ ਦੇ ਕਹਿੰਦੇ ਫਿਰ ਨੌਕਰੀ ਕਰਦਾ, ਕੋਈ ਰੁਪਈਏ ਧੰਨ ਧੰਨ ਦੋ ਤੇ ਲਿਆਉਣਾ ਹੀ ਆ, ਘਰ ਸੌਦਾ ਪਾਣੀ ਮੁੱਕੀ ਜਾਂਦਾ ਹੈ, ਉਹ ਕੁਛ ਨਹੀਂ ਕਹਿੰਦਾ। ਵੱਡਾ ਸਾਂਗ ਵਰਤਦਾ ਇੱਕ ਮਨ ਪਰਮੇਸ਼ਰ ਧਿਆਵੈ, ਰਾਜਾ ਹੋਏ ਕੇ ਚੱਲ ਘਰ ਆਵੇ, ਹਰ ਕੇ ਨਾਮ ਕੀ ਵਡਿਆਈ। ਉਹਦੇ ਘਰ ਆ ਗਿਆ ਉਸ ਰਾਜੇ ਦਾ ਰੂਪ ਧਾਰ ਕੇ ਕਿ ਭਗਤ ਦੇ ਨਾਮ ਨਾਲ ਜੁੜ ਗਿਆ, ਭਗਤ ਚਿੰਤਾ ਕਰਦਾ ਹੀ ਨਹੀਂ ਪਿਆ ਘਰ ਖਰਚਾ ਕਿਵੇਂ ਚੱਲਣਾ ਹੈ। ਦੇ ਦਲਾਸਾ ਉਸ ਕੇ ਅਣਗਣਤੀ ਖਰਚੀ ਪਹੁੰਚਾ ਲਏ। ਇੰਨਾ ਖਰਚਾ ਇੰਨਾ ਧਨ ਦਿੱਤਾ, ਘਰਦੇ ਹੈਰਾਨ ਹੋ ਗਏ। ਤੇ ਉੱਥੋਂ ਹੀ ਨਹੀਂ, ਉੱਥੋਂ ਆਇਆ ਭਗਤ ਪਾਸ, ਹੋਏ ਦਿਆਲ ਹੇਤ ਉਪਜਾਵੇ। ਜਦੋਂ ਬੇਣੀ ਦੇ ਕੋਲ ਆਇਆ, ਜਦੋਂ ਬੇਣੀ ਨੂੰ ਆਪਣੇ ਸੀਨੇ ਲਾਇਆ, ਬੇਣੀ ਨੂੰ ਉਦੋਂ ਗਿਆਨ ਹੋਇਆ ਕਿ ਪਰਮੇਸ਼ਰ ਆਇਆ। ਭਗਤ ਜਨਾ ਜੈਕਾਰ ਕਰਾਵੇ, ਹਰ ਕੇ ਨਾਮ ਕੀ ਵਡਿਆਈ। ਕਿੰਨਾ ਚਿਰ ਧਿਆਈ?
आठ पहर गुण गाई, नितनेम इस वास्ते करना है कि साडा दिन जेड़ा है वो नितनेम बन जाए। नितनेम करांगे कोई ना कोई गुरु की बाणगी पंक्ति दिने तुरद्यां फिरद्यां रसना ते आएगी कि बनद्यां बनद्यां हौली हौली अठे पैर रसना ते तेरा गुण हो गए। हुण उहदे गुण गाउण तों बाद ये नहीं कि मैं गाया, गुर पूरे ते पाई ये पूरे गुरु ने कृपा की थी है कि गुरु तो बिना किसी ने नाम नहीं दिता सी। तो साहब जी कहते हुण वो गुण गा रहा है उहदे चित विच जित पार ब्रह्म चित आया, चित दे तत्ते नूं सिहारी है भी चित दे विच हुण उहदे चित विच वाहिगुरु आ गया। फिर उहदा घर सो घर दईए वसाया, पंज अखर ने जिहड़े दो आवाजा रखते हैं, एक जइया अखर जिहड़े तीन आवाजा रखता है, लेकिन जे मात्रा लग जाए तो उस मात्रा ये दबा ना वो अपनी आवाज नूं बदली करता है। यईया ई आ यईये नूं सिहारी लगी करके सिहारी हैगी है ईडी दा स्वर लघु मात्रा। हुण पिछला आ जिहड़ा सी कट्टिया गया दई है दयालु परमेश्वर वाहिगुरु काल पुरख जिहदे कोले नाम सुचित है उहदा घर परमेश्वर ने आखिया हुण तेरा घर जिहड़ा ना वस गया, तेरा वासा मेरे घर विच है ते इस दुनिया च मैं तेरा घर वसाता। दुनिया के पता नहीं किन्ने घर फना हो जाणगे लेकिन तेरा घर इस दुनिया के विच वसता रहेगा। बाबा लखी शाह वणजारे चित विच आया है, उन्हें गुरु तेग बहादुर साहब ते धर दा संस्कार करने वास्ते घर नूं लांबू भी लाया है, लेकिन आख्या नहीं अज लांबू लाया कल तेरा घर सदारी अटल वस जाएगा। उस घर नूं उस वाहिगुरु ने सदा लई वसा दिता कि तेनों मेट नहीं सकेगा। सुख सागर गुर पाया, हुण तू गुरु नूं पा लिया। गुरु दो रूपां च, गुर गोविंद गोविंद गुर, एक जोत दो इनाम तराया। वो जोत अजूनी है इस दुनिया से, उसने गुरु नानक शरीर तारा, इस करके गुरु नानक शरीर नू गुर परमेसर ते गुरु नानक जोत नू पार ब्रह्म परमेसर। हुण उसने वो जोत रूप नू पालिया है ते जोत सुखां दा समुंदर है, दुख नहीं उत्थे कोई संसा नहीं। ता सहसा सगल मिटाया, जिन्हें भी संसय से सहज सब मिट गए, हुण कोई संसा नहीं है। हुण कुछ गुरु दी विचार करता है पर कहिंदा इह तुस बुद्धि दी है, उहदी कथा अकथ है, उहनू कहा नहीं जा सकता। प्रभ की अकथ कहानी किसी चीज का स्वाद जिहड़ा है ना वो स्वाद दस्या नहीं जा सकता, वाह वाह किया जा सकता भी वाह ये एडे सोहनी बनी है, लेकिन आखे उसके स्वाद में दस दिया नहीं दसा जा सकता। वो तो दुनिया की वस्तु है, जिन्हों फिर वह वाहेगुरु के नाम का रस आया वह वाह वाह तो कर सकता है कि वाह है। जन बोले है अमृत बाणी,
ਉਹ ਇੱਕ ਤੇ ਗੁਰੂ ਕੇ ਵਚਨ ਬੋਲਦਾ ਹੈ, ਜਿਹੜੇ ਉਹਦੇ ਮੁੱਖ ਵਿੱਚੋਂ ਵਚਨ ਨਿਕਲਦੇ ਆ ਨਾ ਉਹ ਵੀ ਅੰਮ੍ਰਿਤ ਭਰੇ ਮਿੱਠੇ ਨੇ, ਉਹਦੇ ਮੁੱਖ ਵਿੱਚੋਂ ਫਿੱਕੇ ਬਚਨ ਜਿਹੜੇ ਆ ਨਹੀਂ ਨਿਕਲਦੇ। ਜਿਵੇਂ ਸ਼ਹੀਦ ਭਾਈ ਮਨੀ ਸਿੰਘ ਜੋ ਜਲਾਦ ਆਇਆ ਨਾ ਉਹਨਾਂ ਨੇ ਫਿਦਾ ਤੋਂ ਸ਼ਮ ਕਹਿਣ ਲੱਗੇ, ਆ ਮਨ ਖੂਬ ਸ਼ਨਾਸ਼ਮ, ਆ ਮੈਂ ਤੈਨੂੰ ਪਛਾਣ ਲਿਆ, ਅੱਜ ਮੇਰਾ ਪਿਆਰਾ ਤੇਰੇ ਰੂਪ ਵਿਚ ਆਇਆ। ਕਮਲ ਦੀ ਗੱਲ, ਜਲਾਦ ਮਾਰਨ ਵਾਸਤੇ ਆਇਆ ਤੇ ਭਾਈ ਸਾਹਿਬ ਕਹਿ ਰਿਹਾ ਮੇਰਾ ਪਿਆਰਾ ਜਿਹੜਾ ਹੈ ਅੱਜ ਜਲਾਦ ਦੇ ਰੂਪ ਵਿੱਚ ਆਇਆ। ਉਹਦੇ ਵਚਨ ਜਿਹੜੇ ਆ ਨਾ ਉਹ ਅੰਮ੍ਰਿਤ ਰੂਪੀ ਬਾਣੀ ਦੇ ਵਿੱਚ ਹੈ। ਨਾਨਕ ਦਾਸ ਵਖਾਣੀ, ਸਾਡੇ ਉਸਤਾਦ ਜੀ ਸਾਨੂੰ ਪੜ੍ਹਾਉਂਦੇ ਹੁੰਦੇ ਸੀ। ਤੁਸੀਂ ਪੁਰਾਤਨ ਗੁੱਟ ਕੇ ਜਿੰਨੇ ਵੀ ਲਓਗੇ ਨਾ, ਜਿੰਨਿਆਂ ਵਿਦਵਾਨਾਂ ਨੇ ਅੱਜ ਤੋਂ ਕੁ 70-80 ਸਾਲ ਪਹਿਲਾਂ 90 ਸਾਲ ਪਹਿਲਾਂ ਗੁਟਕਿਆਂ ਦੇ ਵਿਸ਼ਰਾਮ ਲਾਏ, ਉਹਨਾਂ ਨੇ ਜਿੰਨੇ ਪਾਠ ਅਨੰਦ ਸਾਹਿਬ ਵਿੱਚ ਬਹੁਤਾਤ ਕੱਕੇ ਨੂੰ ਔਂਕੜ ਆਉਂਦਾ ਹੈ, ਉਹਨਾਂ ਨੇ ਉੱਥੇ ਕੱਕੇ ਨੂੰ ਔਂਕੜਾ ਨਾਨਕ ਦੇ ਅੱਗੇ ਵੀ ਕੌਮਾ ਲਾਇਆ। ਜਿੱਥੇ ਨਾਨਕ ਸ਼ਬਦ ਦੇ ਅੱਗੇ ਦਾਸ ਆਉਂਦਾ ਹੈ ਜਾਂ ਨਿਮਤ ਦਾ ਪੱਖ ਆਉਂਦਾ ਹੈ, ਹੁਣ ਮੇਰਾ ਫੈਸਲਾ ਨਹੀਂ ਹੈਗਾ, ਪਰ ਸਾਡੇ ਉਸਤਾਦ ਜੀ ਦੀ ਵਿਚਾਰ ਸੀ, ਤਿੰਨ ਉਸਤਾਦ ਨੇ ਮੇਰੇ, ਭਾਈ ਸਰਦਾਰ ਸਿੰਘ ਜੀ ਗਿਆਨੀ, ਗਿਆਨੀ ਗਰਜਾ ਸਿੰਘ ਤੇ ਪੰਡਿਤ ਮੰਗਲ ਸਿੰਘ ਜੀ, ਔਰ ਤਿੰਨਾਂ ਦੀ ਇੱਕੋ ਮਤ ਸੀ ਕਿ ਗੁਰੂ ਨਾਨਕ ਸਾਹਿਬ ਦੇ ਨਾਂ ਨੂੰ ਕਦੇ ਵੀ ਨੀਵਾਂ ਕਰਕੇ ਨਹੀਂ ਬੋਲਣਾ, ਸਤਿਗੁਰ ਵੱਡਾ ਕਰ ਸਲਾਹੀਏ। ਜਿਵੇਂ ਜਪਜੇ ਨਾਨਕ ਨੀਚ ਕਹੇ ਵਿਚਾਰ, ਸਾਡੇ ਉਸਤਾਦ ਸੇ ਕਹਿੰਦੇ ਹੀ ਨਾਨਕ ਤੇ ਵਿਸ਼ਰਾਮ ਦਿਓ, ਨਾਨਕ ਜੋਤ ਏ। ਪੰਜਵੇਂ ਪਾਤਸ਼ਾਹ ਆਪਣੇ ਸਰੀਰ ਨੂੰ ਦਾਸ ਕਹਿ ਰਹੇ ਆ, ਜੋਤ ਨੂੰ ਦਾਸ ਨਹੀਂ। ਗੱਲ ਵਹੀ ਕਿ ਉਹ ਜੋਤ ਬੜੀ ਨਿਮਰਤਾ ਚ ਰਹੀ, ਉੱਥੇ ਪਾਰ ਪਰਮ ਪਰਮੇਸ਼ਰ ਏ, ਉੱਥੇ ਅਗਾਮ ਏ, ਉੱਥੇ ਅਗੋਚਰ ਏ, ਉੱਥੇ ਅਲੇਖ ਏ, ਉੱਥੇ ਅਭੇਖ ਏ, ਉੱਥੇ ਅਗਾਧ ਬੋਧ ਏ। ਜਿਹਦੇ ਕੋਲੇ ਨਾਮ ਏ ਉਹਨੇ ਆਪਣੇ ਆਪ ਨੂੰ ਦਾਸ ਅਖਵਾਇਆ ਤੇ ਉਹਨੇ ਉਹਦਾ ਵਖਿਆਨ ਕੀਤਾ ਹੈ। ਫਿਰ ਉਹਨੇ ਇਹ ਨਹੀਂ ਕਿਹਾ ਮੈਂ ਜਾਣਿਆ, ਉਹਨੂੰ ਪੁੱਛਿਆ ਵੀ ਆਹ ਬਾਤਾਂ ਤੂੰ ਕਿੱਥੋਂ ਜਾਣੀਆਂ। ਦਾ ਗੁਰ ਪੂਰੇ ਚ ਜਾਣੀ, ਮੈਨੂੰ ਪੂਰਾ ਗੁਰੂ ਇਲਾਹੀ ਜੋਤ ਗੁਰੂ ਨਾਨਕ ਮਿਲਿਆ ਹੈ ਤੇ ਮੈਂ ਗੁਰੂ ਨਾਨਕ ਦੇ ਕੋਲੋਂ ਇਹ ਜਾਣੀਆਂ ਜਿਹੜੀਆਂ ਬਾਤਾਂ ਤੈਨੂੰ ਅਚਰਜ ਲੱਗਦੀਆਂ ਨੇ, ਜਿਹੜੀਆਂ ਬਾਤਾਂ ਚ ਤੈਨੂੰ ਇਲਾਹੀ ਬਖਸ਼ ਆਉਂਦੀ ਏ, ਇਹ ਕੇਵਲ ਗੁਰੂ ਦੇ ਕੋਲ ਜਾਣੀ ਹੈ। ਜਿਹਨੇ ਗੁਰੂ ਕੋਲ ਜਾਣਿਆ ਉਹਦਾ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਸੰਖੇਪ ਚ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰ ਤਾਂ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ, ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਾਡੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ, ਹੈੱਡ ਗ੍ਰੰਥੀ ਸ੍ਰੀ ਦਮਦਮਾ ਸਾਹਿਬ ਵਾਲੇ, ਉਹਨਾਂ ਦੀ ਰਸਨਾ ਤੋਂ ਵਿਚਾਰ ਸਰਵਣ ਕੀਤੀ। ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ, ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ ਇਸ ਵੀਕ 11, 12, 13 ਸਤੰਬਰ ਨੂੰ ਜੋ ਹਰ ਸਾਲ ਇਸ ਪਾਵਨ ਅਸਥਾਨ ਤੇ 31 ਰਾਗ ਦਰਬਾਰ ਕੀਰਤਨ ਕਰਾਏ ਜਾਂਦੇ ਨੇ, ਇਸ ਸਾਲ

0: ਵੀ ਪ੍ਰਬੰਧਕ ਵੀਰਾਂ ਵੱਲੋਂ ਸੋਹਣਾ ਉਪਰਾਲਾ ਕੀਤਾ ਗਿਆ। ਤਿੰਨ ਦਿਨ ਦਾ ਸਮਾਗਮ ਹੈ, 11, 12, 13 ਸਪਤੰਬਰ ਨੂੰ ਜ਼ਰੂਰ ਹਾਜ਼ਰੀਆਂ ਭਰਨੀਆਂ ਜੀ। 12 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਜੋ ਹਰ ਸਾਲ ਇਸ ਗੁਰੂ ਘਰ ਦੇ ਵਿੱਚ ਮਨਾਇਆ ਜਾਂਦਾ ਹੈ, ਇਸ ਸਾਲ ਵੀ ਮਨਾਇਆ ਜਾਏਗਾ, ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 13 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਵੀ ਮਨਾਇਆ ਜਾਏਗਾ। 14 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। 18 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਖੁਸ਼ੀਆਂ ਦੇ ਵਿੱਚ ਹਰ ਸਾਲ ਸਮਾਗਮ ਕੀਤੇ ਜਾਂਦੇ ਨੇ, ਉਹ ਵੀ ਕੀਤੇ ਜਾਣਗੇ ਜੀ। 24 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਗੁਰਤਾ ਗੱਦੀ ਦਿਹਾੜਾ ਆ ਰਿਹਾ, ਉਹ ਵੀ ਆਪ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾਏਗਾ। ਸਾਰੇ ਸਮਾਗਮਾਂ ਵਿੱਚ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜ਼ਰੂਰ ਵੱਧ ਚੜ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਗੁਰੂ ਘਰ ਦੀਆਂ 2 ਬਿਲਡਿੰਗਾਂ ਨੌਰਥ ਹਾਲ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਵੱਧ ਤੋਂ ਵੱਧ ਸੇਵਾ ਕਰ ਰਹੇ, ਹੋਰ ਵੀ ਆਪ ਜੀ ਤੇ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਦਸਵੰਧ ਦੀ ਮਾਇਆ ਕੱਟ ਕੇ ਜ਼ਰੂਰ ਗੁਰੂ ਘਰ ਦੇ ਵਿੱਚ ਇਸ ਮਹਾਨ ਸੇਵਾ ਦੇ ਵਿੱਚ ਹਿੱਸਾ ਪਾਈਏ ਜੀ। ਹੋਰ ਜਾਣਕਾਰੀ ਵਾਸਤੇ ਤੁਸੀਂ ਗੁਰੂ ਘਰ ਦੇ ਮੇਨ ਸਕੱਤਰ ਸਰਦਾਰ ਰਜਿੰਦਰ ਸਿੰਘ ਜੀ ਮੱਘਰ ਸਾਹਿਬ ਜੀ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4087124145, ਉਹਨਾਂ ਨਾਲ ਸੰਪਰਕ ਕਰ ਸਕੇ ਤੇ ਹੋਰ ਜਾਣਕਾਰੀ ਲੈ ਸਕਦੇ ਹੋ। ਆਓ ਜੀ, ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਆਰੰਭ ਕੀਤੇ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੀ ਰਸਨਾ ਤੇ ਸਹਿਜ ਪਾਠ ਸਰਵਣ ਕਰੀਏ ਜੀ। ਗੁਰੂ ਕੇ ਲੰਗਰ ਤਿਆਰ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਹਿਬ ਸਿੰਘ ਜੀ, ਵਡਭਾਗੀ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ, ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1101 ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋਣਗੇ। ਮਾਰੂ ਕੀ ਵਾਰ ਦੱਖਣੇ, ਪੰਚਮ ਪਾਤਸ਼ਾਹ ਜੀ ਦੀ ਜੋ ਵਾਰ ਹੈ ਉਹ ਚੱਲ ਰਹੀ ਹੈ। 1101 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ।

ਭੰਨਨ ਘੜਨ ਸਮਰੱਥ ਹੈ, ਉਹ ਪਤ ਸਭ ਪਰਲੈ ਕਰਨ ਕਾਰਨ ਸਮਰੱਥ ਹੈ, ਘਟ ਘਟ

ਭਖੈ ਅਗਨ ਰਸ ਸੁਖੈ ਮਰੀਐ ਧੁਖੈ ਭੀਸੋ ਕਿਰਤ ਨਹਾਰੇ ਰਥ ਫਿਰੈ ਛਾਇਆ ਧਨ ਤਾਕੈ ਟੀਡ ਲਵੈ ਮੰਝ ਬਾਰੇ ਅਵਗਣ ਬਾਦ ਚਲੀ ਦੁਖ ਆਗੈ ਸੁਖ ਤਿਸ ਸਾਚ।

ਬਿਨ ਹਰ ਕਿਉਂ ਸੁਖ ਪਾਈਐ ਨਾਨਕ ਪੂਛ ਚੱਲੋ ਗੁਰ ਆਪਣੇ ਜਹ ਪ੍ਰਭ ਤੈ ਹੀ ਜਾਈਐ ਅਸੁਨ ਆਓ ਪਿਰਾ ਸਾ ਧਨ ਝੂਰ ਮੁਈ ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਏ ਕੋਈ।

ਅਮਰਸੀ ਨਾਮ ਭਗਤ ਦੇ ਨਿਜ ਘਰ ਬੈਠੇ ਅਜੋ ਤਿਨਾੜੀ ਆਸਾ ਨਾਨਕ ਮਿਲਹੋ ਕਪਟ ਦਰ ਖੋਲੋ ਏਕ ਘੜੀ ਖੱਟ ਮਾਸਾ ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੇ ਗੁਣਵੰਤੀ ਗੁਣ ਰਵੈ ਮੈਂ ਫਿਰ ਨਿਹਚਲ ਭਾਵੇ ਨਿਹਚਲ ਚਤੁਰ ਸੁਜਾਨ ਵਿਧਾਤਾ ਚੰਚਲ ਜਗਤ ਸੁਬਾਇਆ ਗਿਆਨ ਧਿਆਨ।

कौन मन प्रवाण नदरी कर्म प्रवे कथ खाई उठ पाए नाम गया कर्म खंड का।

0: ਕਿਸੇ ਕਿਸੇ ਰੱਖਣ ਤੋਂ ਹੁੰਦਾ
1: ਕਿਸੀਆਂ ਪਾਣੀ ਕਿਸੀਆਂ ਪਾਣੀ ਕਿਸੇ ਪਾਸ ਰਹਿੰਦਾ
0: ਕਿਸੀਆਂ ਸੁੱਤੀ ਨਾਨਕ ਅੰ

ਸੁਰਾ ਸੁਧਰ ਸੁਧ ਕਰਮ ਖੰਡ ਕੀ ਪਾ।

bueno su venir, este

संत सूर मोह पत्ता।

अमोल अमोल अमोल अमोल

0: ਤੇ ਤੇਵ ਤਨ ਮਨ ਕੇਤੇ ਕਿਤੇ ਰਤਨ ਤੁੰਦ
1: ਕੇਤੀਆਂ ਪਾਣੀ ਕੇਤੀਆਂ ਪਾਣੀ ਕੇਤੇ ਪਾਸ ਰੇਂਦਰ
0: ਕੇਤੀਆਂ ਸੁੱਤੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ।

ਕਮਲ ਸੁਵੇਲਾ ਭਗਤ ਕਮਲ।

ਬੋਲ ਗਿਆ।

0: ਕਿਸੇ ਕਿਤੇ ਰੱਖਣ ਤੋਂ ਹੁੰਦਾ
1: ਕਿਤੀਆਂ ਬਾਣੀ ਕਿਤੀਆਂ ਬਾਣੀ ਕਿਤੇ ਪਾਸ ਰਹਿੰਦਾ
0: ਕਿਤੀਆਂ ਸੁਣਦੀ ਨਾਨਕ ਅੰਤ।

ਮਾਤਰ ਮਨ ਉਦਤ ਹੈ ਕਰੀਏ ਸੁਰਾ ਸੁਦਤ ਸੁਤ ਕਰਮ ਖੰਡ ਕੀ ਬਾਣੀ ਜੋ ਹੈ ਹੋਰ ਨ ਕੋਈ ਮੈਂ ਰਾਮ।

संत मोहन देवला।

सुधर से ना सो करके एक बार सर्व

ਕਹਿੰਦੇ ਕਿਤੇ ਸੰਤੂ ਹੁੰਦਾ ਕਿਤੀਆਂ ਬਾਣੀ ਕਿਤੀਆਂ ਬਾਣੀ ਕਿਤੇ ਪਾਪ ਰਹਿੰਦਾ ਕਿਤੀਆਂ ਸੁੱਤੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ

संत सूर मोह मत्ता।

ਕਰਤੀ ਜਗ ਮਰਨਾ ਸਭ ਗੁਣ ਤੇਰੇ ਸੁਣਾਈ ਹੋਏ ਬਿਨ ਗੁਰਜੀ ਤੇ ਬਸ ਆਸਾਣੀ ਬ੍ਰਹਮਾ ਸਤ ਸੁਹਾਨ ਸਲਾਮ ਕਮਣ ਸੁਣਾ ਭਗਤ ਕਮਣ ਕਮਣ ਸਿੱਖ ਕਮਣ ਕਮਣ ਸ੍ਰਿਸ਼ਟੀ ਮਾਂ ਵੇਲ ਨਾ ਪਾਈਆ ਪੰਡਤ ਦੀ ਜੇ।

अंत न सुखी कहना अंत न करना देना अंत न वेखण।

ਇੱਥੇ ਖੱਪ ਪੈਂਦੇ ਖਾ, ਇੱਥੇ ਲੈ ਲੈ ਮੁੱਕਰ ਖਾ, ਇੱਥੇ ਮੂਰਤ ਖਾਹੀ ਖਾ, ਇੱਥੇ ਅੰਕੂਟ ਤੂਤ ਕਰੂ ਇਹ ਬੇਦਾਸ ਤਰੀਕਾ ਬੰਦ ਖਲਾਸੀ ਭਾਣਿਆ ਹੋਰ ਆਸਣ ਚੱਕਿਆ ਇੱਕੋ ਖਾਇ ਪਿਆ ਖਾਂਦਾ।

ਬਹੁ ਚਿੰਤਾ ਚਿਤਵੈ ਆਪ ਨਾ ਪਛਾਨਾ, ਧੰਦਾ ਕਰਤਿਆ ਅਨਦਿਨ ਵਿਹਾਨਾ। ਹਿਰਦੇ ਰਾਮ ਰਮਹੁ ਮੇਰੇ ਭਾਈ, ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਓ। ਗੁਰਮੁਖ ਹਿਰਦੈ

0: तब मन वस आया, तावत पंच रहे हर ध्याया। आन दिन नगरी हर गुण गाया, सत गुर पग जन्म सुनाई।
1: हर दर के बुख उजल पाई, गुर सेवा हर आखर पावे। कृष्ण बल भद्र गुर पग लुटते आवे, नानक गुरमुख हर आप तरावे। गौड़ी गुआरे दी महला चौथा, हर आपे जोगी डंडा तारी। हर आपे रव रेहा तनवारी, हर आपे तत आपे लाए तारी। ऐसा मेरा राम रेहा भरपूर, डिट वसे नाही हर दूर रहो। हर आपे सब सुरत तुन आपे, हर आपे वेखे विकसे आपे। हर आप जपाए आपे हर जापे, हर आपे सारग अमृत तारा। हर अमृत आप पियावन हारा, हर आप करे आपे निस्तार। हर आपे बेड़ी तुलहा तारा, हर आपे गुरमति निस्तारा। हर आपे नानक पावे पारा, गौड़ी वैरागण महला चौथा। शाहो हमारा तू तड़ी, जैसी तू रास दे तैसी हम ले। हर नाम बणन जय रंग स्यों, जे आप दयाल होई दे। हम बन जा रे राम के, हर वणज करावे दे रास रे रहो। लाहा हर भगत तन खटिया, हर सच्चे साहा मन पाया। हर जप हर बखर लदया, जम जगाती नेड़ ना आया। होर वणज करै व्यापारी है, अंत तरंगी दुख माया। ओए जे हे बणज हर लाया, फल तिहा तिल पाया। हर हर बणज ओ जन करे, जिस कृपाल होए प्रभ देई। जन नानक सहो हर सेविया, फिर लेखा भूल न देई। गौड़ी वैरागण महला चौथा। ज्यो जननी गर्व पालती, सुतकी कर आसा। वड्डा होए धन खाट दे, कर भोग विलासा। तो हर जन प्रीत हर राखदा, ए आप हथासा। मेरे राम मैं मूर्ख, हर राख मेरे को सैया। जिनकी माँ तुझे वडैया रहो, मंदर कर आनंद हर हर जिसपन पावे। सब रस मीठे मुख लगे, जे हर गुण गावे। हर जन परवार सुधार है, इक्की कुली सब जगत छुड़ावे। जोश किया सो हर किया, हर की वडियाई। हर जीज तेरे तू वरतदा, हर पूज कराई। हर भगत भंडार लहाएंदा, आपे वरताई। लाला हाट बिहाजिया, क्या दिस्क तराई। जे राज बहाले, ता हर नाम सी को हर नाम कढ़ाई। जन नानक हर का दास है, हर की वडियाई। गौड़ी ग्वररी महला चौथा। किसानी किसान करे, लोचे जियो लाए। हर जोते उदम करे, मेरा पुत धी खाए। तो हर जन हर हर जप करे, हर अंत छुड़ाए। मैं मूर्ख की गत कीजे, मेरे राम गुर सतगुर सेवा हर लाए। हम काम रहो लै तुरे सौदागरी, सौदागर धावे। तन खटे आसा करे, माया बोह बधावे। ते हर जन हर हर बोलता, हर बोल सुख पावे। बिख संचे हटवाणिया, बिख संचे हटवाणिया, वह हाट कमाए। मोह झूठ फसारा झूठ का, झूठे लपटाए। ते हर जन हर तन संचया, हर खर्च लै जाए। यह माया मोह कुटुंब है, पाए दूजे फास। गुरमति जो जन तरे, सो दासर दास। जन नानक नाम ते आया, गुरमुख परगास। गौड़ी वैरागण महला चौथा। निस दिन सरात लालच करे, परमे परमाया। बेगार फिरे बैगारियां, सिर पार उठाया। जो गुर की जन सेवा करे, सो करके कम हर लाया। मेरे राम तोड़ बंधन माया, करके कमल आए। नित हर गुण गावे, हर नाम समाए रहो। नर प्राणी चाकरी करे, नरपत राजे अर्थ समाया। कै फंदे के डान के, नरपत मर जाया। तन तन सेवा सफल सतगुर की, जित हर हर नाम जप हर सुख पाया। नित सौदा सूद की चे, बहु पांत कर माया। कहताई जा लाहा देहता, सुख ने तोटा मर जाई। जो गुण सांझी गुण स्यों करे, नित नित सुख पाई। जितनी भूख अनरस साध है, तितनी भूख फिर लागे। जिस हर आप कृपा करे, सो खिचे। ਸਿਰ ਗੁਰ ਆ ਗਏ। ਜੇ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੂਖ ਨਾ ਲਾ ਗਏ। ਗੌੜੀ ਵੈਰਾਗਣ ਮਹੱਲਾ ਚੌਥਾ, ਹਮਰੇ ਮਨ ਚਿਤ ਹਰ ਆਸ ਨਿਤ, ਕਿਉਂ ਦੇਖਾ ਹਰ ਦਰਸ ਤੁਮਾਰਾ। ਜਿਨ ਪ੍ਰੀਤ ਲਾਈ ਸੋ ਜਾਣਤਾ, ਹਮਰੇ ਮਨ ਚਿਤ ਹਰ ਬਹੁਤ ਪਿਆਰਾ। ਹੋ ਕੁਰਬਾਨੀ ਗੁਰ ਆਪਣੇ, ਜਿਨ ਵਿਛੜਿਆ ਮੇਲਿਆ ਮੇਰਾ ਸਿਰ ਚਨਹਾਰਾ। ਮੇਰੇ ਰਾਮ ਹਮ ਪਾਪੀ ਸਰਨ ਪਰੇ ਹਰ ਦੁਆਰ, ਮਤ ਨਿਰਗੁਣ ਹਮ ਮੈਲੇ ਕਹੂੰ ਆਪਣੀ ਕਿਰਪਾ ਧਾਰ। ਹਣੇ ਅਵਗੁਣ ਹਮਰੇ ਅਵਗੁਣ ਬਹੁਤ ਬਹੁਤ ਹੈ, ਬਹੁ ਬਾਰ ਬਾਰ ਹਰ ਗਣ ਤਨਾ ਆਵੇ। ਤੂੰ ਗੁਣਵੰਤਾ ਹਰ ਹਰ ਦਿਆਲ, ਹਰ ਆਪੇ ਬਖਸ਼ ਲੇ ਹਰ ਭਾਵੈ। ਹਮ ਅਪਰਾਧੀ ਰਾਖੇ ਗੁਰਸੰਗਤੀ, ਉਪਦੇਸ਼ ਦਿਓ ਹਰ ਨਾਮ ਛੁਡਾਵੇ। ਤ੍ਰਿਉਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋਈ ਜਾਏ। ਹਮ ਜੈਸੇ ਅਪਰਾਧੀ ਖਬਰ ਕੋਈ ਰਾਖੇ, ਜੈਸੇ ਹਮ ਸਤਿਗੁਰ ਰਾਖ ਲੀਏ ਛੁਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰਬੰਧਪ ਮੇਰਾ ਸਖਾ ਸਖਾਈ। ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਮ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇ ਰਾਜ, ਤੂੰ ਮਿਲੀਏ ਚੂਕੇ ਸਭ ਸੋਖ ਸੰਤਾਪੇ। ਗੌੜੀ ਵੈਰਾਗਣ ਮਹੱਲਾ ਚੌਥਾ, ਕੰਚਨ ਨਾਰੀ ਮੇ ਜਿਉ ਲੁਭਤ ਹੈ, ਉਹ ਮੀਠਾ ਮਾਇਆ। ਘਰ ਮੰਦਰ ਕੂੜੇ ਖੁਸ਼ੀ ਮਨ ਅਨਰਸ ਲਾਹਿਆ, ਹਰ ਪ੍ਰਭ ਚੇਤਨ ਆਵੀ ਕਿਉਂ ਛੂਟਾ ਮੇਰੇ ਹਰ ਰਾਇਆ। ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ, ਬਖਸ਼ ਔਗਣ ਸਭ ਮੇਰੇ ਰਹੋ। ਕਿਛ ਰੂਪ ਨਹੀਂ ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ, ਕਿਆ ਮੂਹ ਲੈ ਬੋਲੈ ਗੁਣ ਬਿਹੂਨ, ਨਾਮ ਜਪਿਆ ਨਾ ਤੇਰਾ। ਹਮ ਪਾਪੀ ਸੰਗ ਗੁਰੂ ਬਰੇ ਪੁਨ ਸਤਿਗੁਰ ਕੇਰਾ, ਸਭ ਜੀਉ ਪਿੰਡ ਮੁਖ ਨਖ ਦੀਆ, ਬਰਤਨ ਕੋ ਪਾਣੀ ਅਨ ਖਾਣਾ, ਕੱਪੜ ਪਹਿਨਣ ਦੀਆ ਰਸ ਅਨਪੋ ਗਾਣੀ। ਜਿਨ ਦੀਏ ਸੁਚੇਤਨ ਆਵੀ ਪਸ਼ੂ ਹੋ ਕਰ ਜਾਣੀ, ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ। ਹਮ ਜੰਤ ਵਿਚਾਰੇ ਕਿਆ ਕਰੇ ਸਭ ਖੇਲ ਤੁਮ ਸੁਆਮੀ, ਜਨ ਨਾਨਕ ਹਾਟ ਵਿਹਾਜਿਆ ਹਰ ਗੁਲ ਮੁਗਲਾਮੀ। ਕੌੜੀ ਵੈਰਾਗਣ ਮਹੱਲਾ ਚੌਥਾ, ਜਿਉਂ ਜਾਨੀ ਸੁਤ ਜਨ ਪਾਲਤੀ, ਰਾਖੇ ਨਦਰ ਬਜ਼ਾਰ, ਅੰਤਰ ਬਾਹਰ ਮੁਖ ਦੇ ਗਰਾਸ ਹਰ ਖਿਖਿਨ ਤੋ ਚਾਰ, ਕਿਉਂ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ, ਧਨ ਧਨ ਗੁਰੂ ਗੁਰ ਸਤਿਗੁਰ ਪਾਦਾ, ਜਿਨ ਹਰ ਉਪਦੇਸ਼ ਰਿਹਾ ਸੀ ਖਾਣੇ ਰਹੋ। ਜੈਸੀ ਗਗਨ ਫਰੇਤੀ ਉੜਤੀ, ਕਪੜੇ ਬਾਕੇ ਬਾਲੀ, ਉਹ ਰਾਖੇ ਚੀਤ ਪੀਠੇ ਵਿੱਚ ਬਚਰੇ, ਨਿਤ ਹਿਰਦੇ ਸਾਰ ਸਮਾਲੀ। ਤੇ ਉਹ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਗੁਰਸਿੱਖ ਰੱਖੇ ਜੀ ਨਾਲੀ। ਜੈਸੇ ਕਾਤੀ ਤੀਸਪਤੀ ਸਾਹਿਬ ਵਿੱਚ ਰਾਖੇ ਰਸਨਾ ਮਾਸਰਤ ਕੇਰੀ, ਕੋਈ ਜਾਣੋ ਮਾਸ ਕਾਤੀ ਕੇ ਕਿਛ ਹਾਥ ਹੈ, ਸਭ ਪਸਖਤ ਹੈ ਹਰ ਕੇਰੀ। ਤੇ ਉਹ ਸੰਤ ਜਿਨਾ ਕੀ ਨਰ ਨਿੰਦਾ ਕਰੇ, ਹਰ ਰਾਖੇ ਪੈਜ ਜਨ ਕੇਰੀ। ਭਾਈ ਮਤ ਕੋਈ ਜਾਣੋ ਕਿਸੀ ਕੇ ਕਿਸ ਹਾਥ ਹੈ, ਸਭ ਕਰੇ ਕਰਾਇਆ। ਜਰਾ ਮਰਾ ਤਾਪ ਸਿਰ ਸਭ ਸਭ ਖਰਕੇ ਬਸ ਹੈ, ਕੋਈ ਲਾਗ ਨਾ ਸਕੇ ਬਿਨ ਹਰਖਾ ਲਾਇਆ। ਐਸਾ ਹਰ ਨਾਮ ਮਨ ਚਿਤ ਨਿਤ ਤੇ ਆਵੋ, ਜਨ ਨਾਨਕ ਸੋ ਅੰਤੀ ਅਵਸਰ ਲਏ ਛੁਡਾਇਆ। ਗੌੜੀ ਵੈਰਾਗਣ ਮਹੱਲਾ ਚੌਥਾ, ਜਿਸ ਮਿਲੀਏ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਧਾ ਬਿਨ ਸਚਾਏ, ਹਰ ਪਰਮਪਦ ਰਹੀਐ। ਮੇਰੇ ਸਤਿਗੁਰਾ ਪਿਆਰਾ ਕਿਤ ਬਿਦ ਮਿਲੇ, ਹੋ ਖਿਨ ਬਿਨ ਕਰੀ ਨਮਸਕਾਰ, ਮੇਰਾ ਗੁਰ ਪੂਰਾ ਕਿਉਂ ਮਿਲੇ ਰਹੋ। ਕਰ ਕਿਰਪਾ ਹਰ ਮੇਲਿਆ ਮੇਰਾ ਸਤਿਗੁਰ ਪੂਰਾ, ਇਛ ਪੁੰਨੀ ਜਨ ਕੇਰੀਆ ਲੈ ਸਤਿਗੁਰ ਧੂਰਾ। ਹਰ ਭਗਤ ਦੜਾਵੇ ਹਰ ਭਗਤ ਸੁਣੇ, ਜੇ ਸਤਿਗੁਰ ਮਿਲੀਐ ਤੋਟਾ ਮੂਲ ਨਾ ਆਵੇ, ਹਰ ਲਾਭ ਨਿਤ ਦ੍ਰਿੜੀਐ। ਜਿਸ ਕੋ ਹਿਰਦੇ ਵਿਗਾਸ ਹੈ ਭਉ ਦੂਜਾ ਨਾਹੀ, ਨਾਨਕ ਤਿਸ ਗੁਰ ਮਿਲ ਉਧਰੇ ਹਰ ਗੁਣ ਗੋ ਵਾਹੀ। ਮਹੱਲਾ ਚੌਥਾ, ਗੌੜੀ ਪੂਰਬੀ, ਹਰ ਦਿਆਲ ਦਿਆ ਪ੍ਰਭ ਕੀਨੀ, ਮੇਰੇ ਮੰਤਨ ਮੁਖ ਹਰ ਬੋਲੀ, ਗੁਰਮੁਖ ਅਰੰਗ ਪਿਆਤ ਗੂੜਾ, ਹਰੰਗ ਭੀਨੀ ਮੇਰੀ ਚੋਲੀ। ਆਪਣੇ ਹਰ ਪ੍ਰਭ ਕੀ ਹਉ ਗੋਲੀ, ਜਬ ਹਮਰ ਸੇਤੀ ਮਨ ਮਾਨਿਆ, ਕਰ ਦੀਨੀ ਜਗਤ ਸਭ ਗੋਲ ਅਮੋਲੀ। ਰਹੋ ਕਰੋ ਵਿਵੇਕ ਸੰਤ ਜਿਨ ਪਾਈ, ਖੋਜ ਰਹੇ ਦੇਖ ਢੰਡੋਲੀ। ਹਰ ਹਰ ਰੂਪ ਸਭ ਜੋਤ ਸਵਾਈ, ਹਰ ਨਿਕਟ ਵਸੇ ਹਰ ਕੋਲੀ। ਹਰ ਹਰ ਨਿਕਟ ਵਸੇ ਸਭ ਜਗੇ, ਅਪਰੰਪਰ ਪੁਰਖ ਅਟੋਲੀ। ਹਰ ਹਰ ਭਗਤ ਕਿਉ ਗੁਰ ਪੂਰੇ, ਸਿਰ ਬੇਚਿਓ ਗੁਰ ਪਹਿ ਬੋਲੀ। ਹਰਦੀ ਅੰਤਰ ਬਾਹਰ ਤੁਮ ਸਰਨਾਗਤ ਤੂੰ ਵੱਡ ਪੁਰਖ ਬਡੋਲੀ ਜੇ ਨਾਨਕ ਅੰਤਿਨ ਹਰ ਗੁਣ ਗਾਵੇ ਮਿਲ ਸਤਗੁਰ ਗੁਰ ਬੇ ਚੋਲੀ। ਗੌੜੀ ਪੂਰਵੀ ਮਹੱਲਾ ਚੌਥਾ। ਜਗ ਜੀਵਨ ਅਪਰੰਪਰ ਸਵਾਮੀ ਜਗਦੀਸ਼ਰ ਪੁਰਖ ਵਿਧਾਤੇ ਜਿਤ ਮਾਰਗ ਤੁਮ ਪਰੇਰੋ ਸਵਾਮੀ ਤਿਤ ਮਾਰਗ ਹਮ ਜਾਤੇ। ਰਾਮ ਮੇਰਾ ਮਨ ਹਰਸੇ ਤੀ ਰਾਤੇ ਸਤਸੰਗਤ ਮਿਲ ਰਾਮ ਰਸ ਪਾਇਆ ਹਰ ਨਾਮੇ ਨਾਮ ਸਮਾਤੇ ਰਹੋ। ਹਰ ਹਰ ਨਾਮ ਹਰ ਹਰ ਜਗ ਔਖਦ ਹਰ ਹਰ ਨਾਮ ਹਰ ਸਾਤੇ ਤਿਨ ਕੇ ਪਾਪ ਦੁੱਖ ਸਭ ਬਿੰਥੇ ਜੋ ਗੁਰਮਤ ਰਾਮ ਰਸ ਖਾਤੇ। ਤਿਨ ਕੋ ਲਿਖਤ ਲਿਖੇ ਤੁਰ ਮਸਤਕ ਤੇ ਗੁਰ ਸੰਤੋਖ ਸਰਨਾਤੇ ਦੁਰਮਤ ਮੈਲ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗ ਰਾਤੇ। ਰਾਮ ਤੁਮ ਆਪੇ ਆਪ ਆਪ ਪ੍ਰਭ ਠਾਕਰ ਤੁਮ ਜੇਵੜ ਅਵਰ ਨਾ ਦਾਤੇ ਜਨ ਨਾਨਕ ਨਾਮ ਲਏ ਤਾਂ ਜੀਵਾ ਹਰ ਜਪੀਏ ਹਰ ਕਿਰਪਾ ਤੇ। ਗੌੜੀ ਪੂਰਵੀ ਮਹੱਲਾ ਚੌਥਾ। ਕਰੋ ਕਿਰਪਾ ਜਗਜੀਵਨ ਦਾਤੇ ਮੇਰਾ ਮਨ ਹਰ ਸੇ ਤੀਰਾ ਤੇ ਸਤਿਗੁਰ ਬਚਨ ਪੀਓ ਅਤਿ ਨਿਰਮਲ ਜਪ ਹਰ ਹਰ ਹਰ ਮਨ ਵਾਚੇ ਰਾਮ ਮੇਰਾ ਮਨ ਤਨ ਵੇਦ ਲੀਓ ਹਰ ਸਾਚੇ। ਜਹ ਕਾਲ ਕੇ ਮੁਖ ਜਗਤ ਸਭ ਗਰਸਿਆ ਗੁਰ ਸਤਿਗੁਰ ਕੇ ਬਚਨ ਹਨ ਹਮ ਬਾਚੇ ਰਹੋ। ਜਿਨ ਕੋ ਪ੍ਰੀਤ ਨਹੀਂ ਹਰ ਸੇ ਤੀ ਤੇ ਸਾਖ ਕਬੂੜ ਨਰ ਕਾਚੇ ਤਿਨ ਕੋ ਜਨਮ ਮਰਨ ਅਤਿ ਭਾਰੀ ਵਿੱਚ ਬਿਸਟਾ ਮਰ ਮਰ ਪਾਚੇ। ਤੁਮ ਦਿਆਲ ਸਰਨ ਪ੍ਰਤਪਾਲਕ ਮੋਕੋ ਦੀਜੇ ਦਾਨ ਹਮ ਹਰ ਜਾਚੇ ਹਰ ਕੇ ਦਾਸ ਦਾਸ ਹਮ ਕੀਜੇ ਮਨ ਨਿਰਤ ਕਰੇ ਕਰਨ ਆਚੇ। ਆਪੇ ਸ਼ਹੁ ਵੱਡਾ ਪ੍ਰਭ ਸਾਮੀ ਹਮ ਬਣ ਜਾ ਰਹੇ ਹਰ ਤਾਚੇ ਮੇਰਾ ਮਨ ਤਨ ਜੀਓ ਰਾਸ ਸਭ ਤੇਰੀ ਜਨ ਨਾਨਕ ਕੇ ਸਭ ਪ੍ਰਭ ਸਾਚੇ। ਗੌੜੀ ਪੂਰਬੀ ਮਹੱਲਾ ਚੌਥਾ। ਤੁਮ ਦਿਆਲ ਸਰਬ ਦੁੱਖ ਭਜਨ ਇੱਕ ਬਿਨੋ ਸੁਨੇ ਦੇ ਕਾਨੇ ਜਿਸ ਤੇ ਤੁਮ ਹਰਜਾਨੇ ਸਵਾਮੀ ਸੋ ਸਤਿਗੁਰ ਬੇਲ ਮੇਰਾ ਪ੍ਰਾਨੇ। ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰਮਾਨੇ ਹਮ ਮੂੜ ਮੁਗਧ ਅਸੁਧ ਮਤ ਹੋਤੇ ਗੁਰ ਸਤਿਗੁਰ ਕੇ ਬਚਨ ਹਮ ਹਰ ਪਿਆਨੇ ਰਹੋ। ਜਿਤਨੇ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਬਿਖਾਨੇ ਹਰ ਕਾ ਨਾਮ ਅੰਮ੍ਰਿਤ ਚ ਆਖਿਆ ਮਿਲ ਸਤਿਗੁਰ ਮੀਠ ਰਸ ਗਾਨੇ। ਜਿਨ ਕੋ ਗੁਰ ਸਤਿਗੁਰ ਨਹੀਂ ਭੇਟਿਆ ਤੇ ਸਾਖਤ ਮੂੜ ਦੀਵਾਨੇ ਤਿਨ ਕੇ ਕਰਮਹੀਨ ਤੁਰ ਪਾਏ ਦੇਖ ਦੀਪਕ ਮੋਹ ਪਚਾਨੇ। ਜਿਨ ਕੋ ਤੁਮ ਦਿਆ ਕਰ ਮੇਲੋ ਤੇ ਹਰ ਹਰ ਸੇਵ ਲਗਾਨੇ ਜਨ ਨਾਨਕ ਹਰ ਹਰ ਹਰ ਜਪ ਪ੍ਰਗਟੇ ਮਤ ਗੁਰਮਤ ਨਾਮ ਸਮਾਨੇ। ਗੌੜੀ ਪੂਰਵੀ ਮਹੱਲਾ ਚੌਥਾ। ਮੇਰੇ ਮਨ ਸੋ ਪ੍ਰਭ ਸਦਾ ਨਹਲ ਹੈ ਸਵਾਮੀ ਕੋ ਕਿੱਥੇ ਹਰ ਪੈ ਨਸੀਏ ਹਰ ਆਪੇ ਬਖਸ਼ ਲਏ ਪ੍ਰਭ ਸਾਚਾ ਹਰ ਆਪ ਛੜਾਏ ਛੁੱਟੀਏ। ਮੇਰੇ ਮਨ ਜਪ ਹਰ ਹਰ ਹਰ ਮਨ ਜਪੀਏ ਸਤਿਗੁਰ ਕੀ ਸਰਨਾਈ ਭਜ ਪੋ ਮੇਰੇ ਮਨਾ ਗੁਰ ਸਤਿਗੁਰ ਪੀਛੇ ਛੁੱਟੀਏ ਰਹੋ। ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖਦਾਤਾ ਜਿਤ ਸੇਵੀਏ ਨਿਤ ਕਰ ਵਸੀਐ ਗੁਰਮੁਖ ਲਾਏ ਲਹੋ ਕਰ ਆਪਣਾ ਕਸ ਚੰਦਨ ਹਰ ਜਸ ਕਸੀਐ। ਮੇਰੇ ਮਨ ਹਰ ਹਰ ਹਰ ਹਰ ਹਰ ਜਸ ਉਤਮ ਲੈ ਲਾਹਾ ਹਰ ਮਨ ਹਸੀਐ। ਹਰ ਹਰ ਆਪ ਦਿਆਲ ਕਰ ਦੇਵੇ ਤੈ ਅੰਮ੍ਰਿਤ ਹਰ ਰਸ ਚਖੀਏ। ਮੇਰੇ ਮਨ ਨਾਮ ਬਿਨਾ ਜੋ ਦੂਜੇ ਲਾਗੇ ਤੇ ਸਾਖਤ ਨਰਜਮ ਕੁੱਟੀਐ ਤੇ ਸਾਖਤ ਚੋਰ ਜਿਨਾ ਨਾਮ ਵਿਸਾਰਿਆ ਮਨ ਤਿਨ ਕੇ ਨਿਕਟ ਨਾ ਫਿੱਟੀਐ। ਮੇਰੇ ਮਨ ਸੇਵੋ ਅਲਖ ਨਿਰੰਜਨ ਨਰਹਰ ਜਿਤ ਸੇਵੀਏ ਲੇਖਾ ਛੁੱਟੀਏ। ਜੇ ਨਾਨਕ ਹਰ ਪ੍ਰਭ ਮੇਰੇ ਪੂਰੇ ਕੀਏ ਕਿਨ ਮਾਸਾ ਤੋਲ ਨਾ ਕੱਟੀਐ। ਗੌੜੀ ਪੂਰਬੀ ਮਹੱਲਾ ਚੌਥਾ। ਹਮਰੇ ਪ੍ਰਾਣ ਬਸਕਤ ਪ੍ਰਭ ਤੁਮਰੇ ਮੇਰਾ ਜੀਓ ਪਿੰਡ ਸਭ ਤੇਰੀ ਦਿਆ ਕਰੋ ਹਰ ਦਰਸ ਦਿਖਾਵੋ ਮੇਰੇ ਮਨ ਤਨ ਲੋਚ ਕਨੇਰੀ। ਰਾਮ ਮੇਰੇ ਮਨ ਤਨ ਲੋਚ ਮਿਲਣ ਹਰ ਕੇਰੀ ਗੁਰ ਕਿਰਪਾਲ ਕਿਰਪਾ ਕਿੰਚਿਤ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੀ ਰਹੋ। ਜੋ ਹਮਰੇ ਮਨ ਚਿਤ ਹੈ ਸਵਾਮੀ ਸਾਬਿਤ ਤੁਮ ਹਰ ਜਾਨੋ ਮੇਰੀ ਅੰਧੇ ਨਾਮ ਜਪੀ ਸੁਖ ਪਾਈ ਜਿਤ ਜੀਵਾਂ ਆਸ ਹਰ ਤੇਰੀ। ਗੁਰ ਸਤਿਗੁਰ ਦਾਤੇ ਪੰਥ ਬਤਾਇਆ ਹਰ ਮਿਲਿਆ ਆਏ ਪ੍ਰਭ ਮੇਰੀ ਅੰਦਿਨ ਅਨੰਦ ਪਿਆ ਬੁੜ ਪਾਗੀ ਸਭ ਆਸ ਪੁਜੀ ਜਨ ਕੇਰੀ। ਜਗਨਨਾਥ ਜਗਦੀਸ਼ਰ ਕਰਤੇ ਸਭ ਬਸਕਤ ਹੈ ਹਰ ਕੇਰੀ ਜਨ ਨਾਨਕ ਸਰਨਾਗਤ ਆਏ ਹਰ ਰਾਖੋ ਪੈਜ ਜਨ ਕੇਰੀ। ਗੌੜੀ ਪੂਰਬੀ ਮਹੱਲਾ ਚੌਥਾ। ਇਹ ਮਨੂਆ ਖਿੰਨ ਨਾ ਟਿਕੇ ਬਹੁਰੰਗੀ ਦਹਿ ਦਹਿ ਦਿਸ ਚਲ ਚਲ ਹਾਡੇ ਗੁਰਪੁਰ ਆਇਆ ਪਾਇਆ ਬੁੜ ਪਾਗੀ ਹਰ ਮੰਤਰ ਦੀਆ ਮਨ ਠਾਡੇ। ਰਾਮ ਹਮ ਸਤਿਗੁਰ ਲਾਲੇ ਕਾਂਡੇ ਰਹਾ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਡੇ ਪਰੋ ਪਕਾਰ ਪੁਨ ਬਹੁ ਕੀਆ ਬਹੁ ਦੁੱਤਰ ਦਾਨ ਪਰਾਟੇ। जिनको प्रीत हृदय हर नाही तिन कूरे गाडन गाडे जो पानी कागत बिनस जात है ते मनमुख गर्व गलाडे हम जानिया कछु न जाना आगे क्यों हर राखे त्यों डाडे हम पूल चोगुर कृपा तारो ज नानक पुतरे काडे गौड़ी पूर्वी महला चौथा काम क्रोध नगर ब परया मिल साधु खंडल खंडा है पूर्व लिखे लिख पूर्व लिखत लिखे गुर पाया मन हरले मंडल मंडा है कर साधु गंजली पुन वड्डा है कंडौत पुन वड्डा है रहो साकत हर साध न जानिया तिन अंतर हमें कंडा है ज्यो ज्यो चले चुभे दुख पावै जमकाल सह सर ढंडा है हर जन हरा नाम समाने दुख जन्म मरण पव खंडा है अविनाशी पुरख पाया परमेश्वर बहु सोव खंड ब्रह्मंडा है हम गरीब मस्कीन प्रभ तेरे हर राख राख बड़ बड़ा है जन नानक नाम आधार टेका हर नाम में ही सुख मंडा है गौड़ी पूर्वी महला चौथा इस गढ़ में हर राम राय है किच साधन पावे थीठा हर दीन दयाल अनुग्रह किया हर गुर सबदी चख डीठा राम हर कीर्तन गुरल पीठा रहो हर अगम अगोचर पार ब्रह्म है मिल सतगुर लाग बसीठा जिन गुर बचन सिखाने है ये तिन आगे आन परीठा मनमुख हीरा अत कठोर है तिन अंतर कार करीठा बिसियर को बो दूध पे आई है बिसर को बो दूध पे आई है बिखनिक से बोल परी

ਇਹ ਦੀਪਕ ਆਨ ਜਲਾਏ ਗੁਰ ਗਿਆਨ ਗੁਰੂ ਲਿਬ ਲਾ ਗਏ ਅਗਿਆਨ ਅੰਧੇਰਾ ਬਿਣਸ ਬਣਾ ਸਿਓ ਕਰ ਬਸਤ ਲਈ ਮਨ ਜਾ ਕੇ ਸਾਕਤ ਭਿਦਕ ਮਾਇਆ ਧਾਰੀ ਤਿੰਨ ਜਮ ਜੋਹਨ ਲਾਗੇ ਉਨ ਸਤਿਗੁਰ ਆਗੇ ਸੀਸ ਨਾ ਬੇਚਿਆ ਓਏ ਆਵੇ ਜਹੇ ਅਭਾਗੇ ਹਮਰਾ ਬਿਨੋ ਸਿਰਨੋ ਪ੍ਰਭ ਠਾਕਰ ਹਮ ਸਰਨ ਪ੍ਰਭੂ ਹਰ ਮਾਂਗੇ ਜਨ ਨਾਨਕ ਹੀ ਲਜਪਾਤ ਗੁਰੂ ਹੈ ਸਿਰ ਬੇਚਿਓ ਸਤਿਗੁਰ ਆਗੇ। ਗੌੜੀ ਪੂਰਵੀ ਮਹੱਲਾ ਚੌਥਾ। ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲੀਏ ਆਪ ਗਵਾਇਆ ਹੋਮੇ ਰੋਗ ਗਿਆ ਸੁਖ ਪਾਇਆ ਧਨ ਧਨ ਗੁਰੂ ਹਰ ਰਾਇਆ ਰਾਮ ਗੁਰ ਕੇ ਬਚਨ ਹਰ ਪਾਇਆ ਰਹਾ ਮੇਰੇ ਹੀਰੇ ਪ੍ਰੀਤ ਰਾਮ ਰਾਏ ਕੀ ਗੁਰਮਾਰਗ ਪੰਥ ਬਤਾਇਆ ਮੇਰਾ ਜੀਉ ਪਿੰਡ ਸਭ ਸਤਿਗੁਰ ਆ ਗਏ ਜਿਨ ਪਿਛੜਿਆ ਹਰ ਗੱਲ ਲਾਇਆ ਮੇਰੇ ਅੰਤਰ ਪ੍ਰੀਮ ਲਗੀ ਦੇਖਣ ਕੋ ਮੇਰੇ ਅੰਤਰ ਪ੍ਰੀਤ ਲਗੀ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ ਸਹਿਜ ਆਨੰਦ ਭਿਆ ਮਨ ਮੂਰੈ ਗੁਰ ਆਗੇ ਆਪ ਬੇਚਾਇਆ ਹਮ ਅਪਰਾਧ ਪਾਪ ਬਹੁ ਕੀ ਨੇ ਕਰ ਦੁਸ਼ਟੀ ਚੋਰ ਚਰਾਇਆ ਅਬ ਨਾਨਕ ਸਰਣਾਗਤ ਆਏ ਹਰ ਰਾਖੋ ਲਾਜ ਹਰ ਪਾਇਆ। ਗੌੜੀ ਪੂਰਵੀ ਮਹੱਲਾ ਚੌਥਾ। ਗੁਰਮਤ ਬਾਜੇ ਸ਼ਬਦ ਅਨਾਹਦ ਗੁਰਮਤ ਮਨੁਆ ਗਾਵੇ ਬੁੜਪਾ ਕੀ ਗੁਰਦਰਸ਼ਨ ਪਾਇਆ ਧਨ ਧਨ ਗੁਰੂ ਲਿਵ ਲਾਵੇ ਗੁਰਮੁਖ ਹਰ ਲਿਵ ਲਾਵੇ ਰਹੋ ਹਮਰਾ ਠਾਕੁਰ ਸਤਿਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੇ ਹਮ ਮਲ ਮਲ ਤੋਵੇਂ ਪਾਵ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੇ ਹਿਰਦੇ ਗੁਰਮਤ ਰਾਮ ਰਸਾਇਣ ਜੀਬਾ ਹਰ ਗੁਣ ਗਾਵੇ ਮਨ ਰਸਕ ਰਸਿਕ ਹਰ ਰਸ ਅਗਾਨੇ ਫਿਰ ਬਹੁਰ ਨਾ ਭੂਖ ਲਗਾਵੇ ਕੋਈ ਕਰੇ ਉਪਾਵ ਅਨੇਕ ਬਹੁ ਤੇਰੇ ਬਿਨ ਕਿਰਪਾ ਨਾਮ ਨਾ ਪਾਵੇ ਜਨ ਨਾਨਕ ਕੋ ਹਰ ਕਿਰਪਾ ਧਾਰੀ ਮਤ ਗੁਰਮਤ ਨਾਮ ਦਰੜਾਵੇ। ਰਾਗ ਗੌੜੀ ਮਾਜ ਮਹੱਲਾ ਚੌਥਾ। ਗੁਰਮੁਖ ਜਿੰਦੂ ਜਪ ਨਾਮ ਕਰਮਾ ਮਤ ਮਾਤਾ ਮਤ ਜੀਓ ਨਾਮ ਮੁਖ ਰਾਮਾ ਸੰਤੋਖ ਪਿਤਾ ਕਰ ਗੁਰਪੁਰਖ ਅਜਨਮਾ ਬੜਭਾਗੀ ਮਿਲ ਰਾਮਾ ਗੁਰਜੋਗੀ ਪੁਰਖ ਮਿਲਿਆ ਰਗਬਾਣੀ ਜੀਓ ਗੁਰ ਹਰ ਰੰਗ ਰਤੜਾ ਸਦਾ ਨਿਰਬਾਣੀ ਜੀਓ ਬੜਭਾਗੀ ਮਿਲ ਸੁਗਟ ਸੁਜਾਣੀ ਜੀਓ ਮੇਰਾ ਮੰਤਨ ਹਰ ਰੰਗ ਭਿੰਨਾ ਆਵੋ ਸੰਤੋ ਮਿਲ ਰਾਮ ਜਪਾਹਾ ਵਿੱਚ ਸੰਗਤ ਨਾਮ ਸਦਾ ਲੈ ਲਾਹਾ ਜੀਓ ਕਰ ਸੇਵਾ ਸੰਤਾ ਅੰਮ੍ਰਿਤ ਮੁਖ ਪਾਹਾ ਜੀਓ ਮਿਲ ਪੂਰਬ ਲਿਖੜੇ ਤੁਰ ਕਰਮਾ ਸਾਵਣ ਪਰਸ ਅੰਮ੍ਰਿਤ ਜਗ ਛਾਇਆ ਜੀਓ ਮਨ ਮੋਰ ਕੁਹਕੜਿਆ ਸ਼ਬਦ ਸੁਖ ਪਾਇਆ ਹਰ ਅੰਮ੍ਰਿਤ ਬੁੱਠੜਾ ਮਿਲਿਆ ਹਰ ਰਾਇਆ ਜੀਓ ਜੇ ਨਾਨਕ ਪ੍ਰੇਮ ਰਤਨਾ। ਗੌੜੀ ਮਾਝ ਮਹੱਲਾ ਚੌਥਾ। ਔ ਸਖੀ ਗੁਣ ਕਾਮਣ ਕਰੇਹਾ ਜੀਓ ਮਿਲ ਸੰਗਤ ਜਨਾ ਰੰਗ ਬਾਣੇ ਰਲੀਆਂ ਜੀਓ ਗੁਰਦੀਪ ਗਿਆਨ ਸਦਾ ਮਨ ਬਲਿਆ ਜੀਓ ਹਰ ਤੁੱਠੇ ਢੋਲ ਢੁਲ ਮਿਲਿਆ ਜੀਓ ਮੇਰੇ ਮੰਤਨ ਪ੍ਰੇਮ ਰਗਾ ਹਰ ਢੋਲੇ ਜੀਓ ਮੈਂ ਮੇਲੇ ਮਿੱਤਰ ਸਤਿਗੁਰ ਬੇ ਚੋਲੇ ਜੀਓ ਮਨ ਦੇਵਾਂ ਸੰਤਾਂ ਮੇਰਾ ਪ੍ਰਭ ਮੇਲੇ ਜੀਓ ਹਰ ਵਿਠੁੜਿਆ ਸਦਾ ਖੋਲੇ ਜੀਓ ਬਸ ਮੇਰੇ ਪਿਆਰਿਆ ਬਸ ਮੇਰੇ ਗੋਬਿੰਦਾ ਹਰ ਕਰ ਕਿਰਪਾ ਮਨ ਵਸ ਜੀਓ ਮਨ ਚਿੰਦੜਾ ਫਲ ਪਾਇਆ ਮੇਰੇ ਗੋਬਿੰਦਾ ਗੁਰਪੂਰਾ ਵੇਖ ਵਿਖਸ ਜੀਓ ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾ ਮਨ ਅੰਦਿਨ ਅਨਦਰ ਹੱਸ ਜੀਓ ਹਰ ਪਾਇੜਾ ਬੜਭਾਗੀ ਮੇਰੇ ਗੋਬਿੰਦਾ ਨਿਤਲੈ ਲਾਹਾ ਮਨ ਹੱਸ ਜੀਓ ਹਰ ਆਪ ਪਾਏ ਹਰ ਆਪੇ ਵੇਖੇ ਹਰ ਆਪੇ ਕਾਰੇ ਲਾਇਆ ਜੀਓ ਇੱਕ ਖਾਵੈ ਬਖਸ਼ ਤੋਟ ਨਾ ਆਵੇ ਇੱਕ ਨਾ ਫੁੱਕਾ ਪਾਇਆ ਜੀਓ ਇੱਕ ਰਾਜੇ ਤਖ਼ਤ ਬਹੇ ਨਿਤ ਸੁਖੀਏ ਇੱਕ ਨਾ ਭਿੱਖ ਮੰਗਾਇਆ ਜੀਓ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਬਿੰਦਾ ਜਨ ਨਾਨਕ ਨਾਮ ਧਿਆਇਆ ਜੀਓ। ਗੌੜੀ ਮਾਝ ਮਹੱਲਾ ਚੌਥਾ। ਮਨ ਮਾਹੀ ਮੇਰੇ ਗੋਬਿੰਦਾ ਹਰ ਰੰਗ ਰਤਾ ਮਨ ਮਾਹੀ ਜੀਓ ਹਰ ਰੰਗ ਨਾਲ ਨਾ ਲਿਖੀਏ ਮੇਰੇ ਗੋਬਿੰਦਾ ਗੁਰਪੂਰਾ ਅਲਖ ਲਿਖਾਹੀ ਜੀਓ ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਬਿੰਦਾ ਸਭ ਦਾਲਦ ਦੁੱਖ ਤਹਿ ਜਾਹੀ ਜੀਓ ਹਰ ਪਦ ਉਤਮ ਪਾਇਆ ਮੇਰੇ ਗੋਬਿੰਦਾ ਬੜਭਾਗੀ ਨਾਮ ਸਮਾਹੀ ਜੀਓ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਬਿੰਦਾ ਕਿਨੇ ਹਰ ਪ੍ਰਭ ਡਿਠਾ ਨੈਣੀ ਜੀਓ ਮੇਰਾ ਮਨ ਤਨ ਬਹੁਤ ਵੈਰਾਗਿਆ ਮੇਰੇ ਗੋਬਿੰਦਾ ਹਰ ਵਾਜੋ ਧਨ ਕੁਮਲੈਣੀ ਜੀਓ ਸੰਤ ਜਨਾ ਮਿਲ ਪਾਇਆ ਮੇਰੇ ਗੋਬਿੰਦਾ ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ ਹਰਾਏ ਮਿਲਿਆ ਜਗ ਜੀਵਨ ਮੇਰੇ ਗੋਬਿੰਦਾ ਮੈਂ ਸੁੱਖ ਬਿਹਾਣੀ ਰਹਿਣੀ ਜੀਓ ਮੈਂ ਮੇਲੇ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ ਮਨ ਤਨ ਭੁੱਖ ਲਿਖਾਇਆ ਜੀਓ ਹੋ ਰਹਿ ਨਾ ਸਕੋ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਬਿਰੋਂ ਹਰ ਲਾਇਆ ਜੀਓ
ਹਰ ਆਇਆ ਮੇਰਾ ਸੱਜਣ ਪਿਆਰਾ।

ਮੇਲੇ ਮੇਰਾ ਮਨ ਜੀਵਾਇਆ ਜੀਵ। ਮੇਰੇ ਮਨ ਤਨ ਆਸਾ ਪੂਰੀਆ ਮੇਰੇ ਗੋਬਿੰਦਾ, ਹਰ ਮਿਲਿਆ ਮਨ ਵਧਾਈਆ ਜੀਓ। ਵਾਰੀ ਮੇਰੇ ਗੋਬਿੰਦਾ, ਵਾਰੀ ਮੇਰੇ ਪਿਆਰਾ, ਹਾਂ ਤੁਧ ਬਿਟੜੋ ਸਦਵਾਰੀ ਜੀਓ। ਮੇਰੇ ਮਨ ਤਨ ਪ੍ਰੇਮ ਪਿਰਮ ਕਾ ਮੇਰੇ ਗੋਬਿੰਦਾ, ਹਰ ਪੂੰਜੀ ਰਾਖਾ ਮਾਰੀ ਜੀਓ। ਸਤਿਗੁਰ ਬਿਸ਼ਟ ਮੇਲ ਮੇਰੇ ਗੋਬਿੰਦਾ, ਹਰ ਮੇਲੇ ਕਰੈ ਵਾਰੀ ਜੀਓ। ਹਰ ਨਾਮ ਦਿਆ ਕਰ ਪਾਇਆ ਮੇਰੇ ਗੋਬਿੰਦਾ, ਜਾਂ ਨਾਨਕ ਸਰਣ ਤੁਮਾਰੀ ਜੀਓ। ਗੌੜੀ ਮਾਝ ਮਹੱਲਾ ਚੌਥਾ। ਚੂਜੀ ਮੇਰੇ ਗੋਬਿੰਦਾ, ਚੂਜੀ ਮੇਰੇ ਪਿਆਰਿਆ, ਹਰ ਪਾ ਮੇਰਾ ਚੂਜੀ ਜੀਓ। ਹਰ ਆਪੇ ਕਹਾਂ ਨਾ ਪਾਏਦਾ ਮੇਰੇ ਗੋਬਿੰਦਾ, ਹਰ ਆਪੇ ਗੋਪੀ ਖੋਜੀ ਜੀਓ। ਹਰ ਆਪੇ ਸਭ ਕਟ ਭੋਗਦਾ ਮੇਰੇ ਗੋਬਿੰਦਾ, ਆਪੇ ਰਸੀਆ ਭੋਗੀ ਜੀਓ। ਹਰ ਸੁਜਾਣ ਨਾ ਭੁੱਲਈ ਮੇਰੇ ਗੋਬਿੰਦਾ, ਆਪੇ ਸਤਿਗੁਰ ਜੋਗੀ ਜੀਓ। ਆਪੇ ਜਗਤ ਪਾਏਂਦਾ ਮੇਰੇ ਗੋਬਿੰਦਾ, ਹਰ ਆਪ ਖਿਲੇ ਬਹੁਰੰਗੀ ਜੀਓ। ਇੱਕ ਨਾ ਭੋਗ ਭੁਗਾਏਂਦਾ ਮੇਰੇ ਗੋਬਿੰਦਾ, ਇੱਕ ਨਗਨ ਫੇਰੇ ਨਗ ਨੰਗੀ ਜੀਓ। ਆਪੇ ਜਗਤ ਪਾਏਂਦਾ ਮੇਰੇ ਗੋਬਿੰਦਾ, ਹਰ ਦਾਨ ਦੇਵੇ ਸਭ ਮੰਗੀ ਜੀਓ। ਭਗਤਾਂ ਨਾਮ ਆਧਾਰ ਹੈ ਮੇਰੇ ਗੋਬਿੰਦਾ, ਹਰ ਕਥਾ ਮੰਗੇ ਹਰ ਚੰਗੀ ਜੀਓ। ਹਰ ਆਪੇ ਭਗਤ ਕਰਾਏਂਦਾ ਮੇਰੇ ਗੋਬਿੰਦਾ, ਹਰ ਭਗਤਾਂ ਲੋਚ ਮਨ ਪੂਰੀ ਜੀਓ। ਹਰ ਆਪੇ ਜਲ ਥਲ ਵਰਤਦਾ ਮੇਰੇ ਗੋਬਿੰਦਾ, ਰਵ ਰਿਹਾ ਨਹੀਂ ਦੂਰੀ ਜੀਓ। ਹਰ ਅੰਤਰ ਬਾਹਰ ਆਪ ਹੈ ਮੇਰੇ ਗੋਬਿੰਦਾ, ਹਰ ਆਪ ਰਿਹਾ ਭਰਪੂਰੀ ਜੀਓ। ਹਰ ਆਤਮ ਰਾਮ ਪਸਾਰਿਆ ਮੇਰੇ ਗੋਬਿੰਦਾ, ਹਰ ਵੇਖੇ ਆਪ ਹਦੂਰੀ ਜੀਓ। ਹਰ ਅੰਤਰ ਵਾਜਾ ਪਾਉਣ ਹੈ ਮੇਰੇ ਗੋਬਿੰਦਾ, ਹਰ ਆਪ ਬਜਾਏ ਤੇ ਵਾਜੇ ਜੀਓ। ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਬਿੰਦਾ, ਗੁਰਸਬ ਦੀ ਹਰ ਪ੍ਰਭ ਗਾਜੇ ਜੀਓ। ਹਰ ਆਪੇ ਸ਼ਰਨ ਪਵਾਏਂਦਾ ਮੇਰੇ ਗੋਬਿੰਦਾ, ਹਰ ਭਗਤ ਜਨਾ ਰੱਖ ਜੀਓ। ਬੜਭਾਗੀ ਮਿਲ ਸੰਗਤੀ ਮੇਰੇ ਗੋਬਿੰਦਾ, ਚ ਨਾਨਕ ਨਾਮ ਸਤਿਖਾ ਜੇ ਜੀਓ। ਗੌੜੀ ਮਾਝ ਮਹੱਲਾ ਚੌਥਾ। ਮੈਂ ਹਰ ਨਾਮੇ ਹਰ ਬਿਰਹੋਂ ਲਗਾਈ ਜੀਓ, ਮੇਰਾ ਹਰ ਪ੍ਰਭ ਮਿਤਰੇ ਸੁਖ ਪਾਈ ਜੀਓ। ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜੀਓ, ਮੇਰਾ ਰਾਮ ਸਖਾ ਹਰ ਭਾਈ ਜੀਓ। ਗੁਣ ਗਾਵੈ ਸੰਸਿਓ ਮੇਰੇ ਹਰ ਪ੍ਰਭ ਕੇਰੇ ਜੀਓ, ਜਬ ਗੁਰਮੁਖ ਨਾਮ ਜੀਓ ਭਾਗ ਵਡੇਰੇ ਜੀਓ। ਹਰ ਹਰ ਨਾਮ ਜੀਓ ਪ੍ਰਾਣ ਹਰ ਮੇਰੇ ਜੀਓ, ਫਿਰ ਬਹੁੜ ਨਾ ਪਬਜਲ ਫੇਰੇ ਜੀਓ। ਕਿਉਂ ਹਰ ਪ੍ਰਭ ਵੇਖਾਂ ਮੇਰੇ ਮਨ ਤਨ ਚੌ ਜੀਓ, ਹਰ ਮੇਲੋ ਸੰਤ ਜੀਓ ਮਨ ਲੱਗਾ ਭਉ ਜੀਓ। ਗੁਰਸਬਦੀ ਪਾਈਏ ਹਰ ਪ੍ਰੀਤ ਮਰੋ ਜੀਓ, ਬੜਪਾਗੀ ਜਪਨੋ ਜੀਓ। ਮੇਰੇ ਮਨ ਤਨ ਵਡੜੀ ਗੋਬਿੰਦ ਪ੍ਰਭ ਆਸਾ ਜੀਓ, ਹਰ ਵੇਲੋ ਸੰਤ ਜੀਓ ਗੋਬਿੰਦ ਹਰ ਪਾਸਾ ਜੀਓ। ਸਤਿਗੁਰ ਮਤ ਨਾਮ ਸਦਾ ਪ੍ਰਗਾਸਾ ਜੀਓ, ਜਾਂ ਨਾਨਕ ਪੂੜੀ ਮਨ ਆਸਾ ਜੀਓ। ਗੌੜੀ ਮਾਝ ਮਹੱਲਾ ਚੌਥਾ। ਮੇਰਾ ਬਿਰਹੀ ਨਾਮ ਮਿਲੇ ਤਾਂ ਜੀਵਾਂ ਜੀਓ, ਮਨ ਅੰਦਰ ਅੰਮ੍ਰਿਤ ਗੁਰਮਤ ਹਰ ਲੇਵਾ ਜੀਓ। ਮਨ ਹਰ ਰੰਗ ਰਤੜਾ ਹਰ ਸਦਾ ਪੀਵਾ ਜੀਓ, ਹਰ ਪਾਇੜਾ ਮਨ ਜੀਵਾ ਜੀਓ। ਮੇਰੇ ਮਨ ਤਨ ਪ੍ਰੇਮ ਲਗਾ ਹਰ ਬਾਣ ਜੀਓ, ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸਜਾਣ ਜੀਓ। ਗੁਰ ਮੇਲੇ ਸੰਤ ਹਰ ਸੁਖ ਸਜਾਣ ਜੀਓ, ਹੋ ਨਾਮ ਬਿਟੋ ਕਰਵਾਣ ਜੀਓ। ਹੋ ਹਰ ਹਰ ਸੱਜਣ ਹਰ ਮੀਤ ਦਸਾਈ ਜੀਓ, ਹਰ ਦੱਸੋ ਸੰਤੋ ਜੀ ਹਰ ਖੋਜ ਪਵਾਈ ਜੀਓ। ਸਤਿਗੁਰ ਤੁਸੜਾ ਦੱਸੇ ਹਰ ਪਾਈ ਜੀਓ, ਹਰ ਨਾਮੇ ਨਾਮ ਸਮਾਈ ਜੀਓ। ਮੈਂ ਬੇਦਨ ਪ੍ਰੇਮ ਹਰ ਬਿਰਹੋਂ ਲਗਾਈ ਜੀਓ, ਗੁਰਸਰਦਾ ਪੂਰ ਅੰਮ੍ਰਿਤ ਮੁਖ ਪਾਈ ਜੀਓ। ਹਰ ਹੋਹੋ ਦਿਆਲ ਹਰ ਨਾਮ ਧਿਆਈ ਜੀਓ, ਜਾਂ ਨਾਨਕ ਹਰ ਰਸ ਪਾਈ ਜੀਓ। ਮਹੱਲਾ ਪੰਜਵਾਂ ਰਾਗ ਗੌੜੀ ਗੁਆਰੀ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਿਨ ਵਿਧ ਕੁਸਲ ਹੋਤ ਮੇਰੇ ਪਾਈ, ਕਿਉਂ ਪਾਈਏ ਹਰ ਨਾਮ ਸਹਾਈ ਰਹੋ। ਕੁਸਲ ਨੇ ਗ੍ਰਹਿ ਮੇਰੀ ਸਭ ਮਾਇਆ, ਉੱਚੇ ਮੰਦਰ ਸੁੰਦਰ ਛਾਇਆ, ਝੂਠੇ ਲਾਲਚ ਜਨਮ ਗਵਾਇਆ। ਹਸਤੀ ਕੋੜੇ ਦੇਖ ਵਿਖਾਸਾ, ਲਸਕਰ ਜੋੜੇ ਨੇਵ ਖਵਾਸਾ। ਗਲ ਚੇਵੜੀ ਹੋਮੇ ਕਹਿ ਪਾਸਾ, ਰਾਜ ਕਮਾਵੇ ਦਹਿਦ ਸਾਰੀ, ਮਾਣੇ ਰੰਗ ਭੋਗ ਬਹੁ ਨਾਰੀ। ਜੋ ਨਰਪਤ ਸੁਪਨੇ ਪੈ ਖਾਰੀ, ਇਹ ਕੁਸਲ ਮੋਕੋ ਸਤਿਗੁਰ ਬਤਾਇਆ। ਹਰ ਜੋ ਕਿਛ ਕੁਸੋ ਹਰ ਕਿਆ ਭਗਤਾਂ ਪਾਇਆ, ਜਾਂ ਨਾਨਕ ਹੋਮੇ ਮਾਰ ਸਮਾਇਆ। ਇਨ ਵਿਧ ਕੁਸਲ ਹੋਤ ਮੇਰੇ ਭਾਈ, ਪਾਈਏ ਹਰ ਨਾਮ ਸਹਾਈ ਰਹੋ। ਦੂਜਾ ਗੜੀ ਗੁਰੀ ਮਹੱਲਾ ਪੰਜਵਾਂ। ਕਿਉਂ ਭਰਮੀਏ ਭਰਮ ਕਿਸਕਾ ਹੋਈ, ਜਾਂ ਜਲ ਥਲ ਬਈਅਲ ਰਵਿਆ ਸੋਈ। ਗੁਰਮੁਖ ਉਭਰੇ ਮਨਮੁਖ ਪਤ ਖੋਈ, ਜਿਸ ਰਾਖੇ ਆਪ ਰਾਮ ਤੇ ਆਰਾ, ਤਿਸ ਨਹੀਂ ਦੂਜਾ ਕੋ ਪਹੁੰਚਣ ਹਾਰਾ ਰਹੋ।
ਸਭ ਮੈਂ ਵਰਤੇ ਏਕ ਅਨੰਤਾ ਤਾ ਤੂੰ ਸੋਕੋ ਹੋਏ ਅਚਿੰਤਾ ਉਹ ਸਭ ਕਿਛ ਜਾਣੇ ਸੋ ਵਰਤਨਤਾ ਬਨ ਬੂਏ ਜਨ ਦੂਜੀ ਪਿਆਸਾ ਬਹੁ ਜੋਨੀ ਭਵੇ ਤੁਰ ਕਿਰਤ ਲਖਿਆਸਾ ਜੈਸਾ ਬੀਜੇ ਤੈਸਾ ਖਾਸਾ ਦੇਖ ਦਰਸ ਮਨ ਪਿਆ ਬਿਗਾਸਾ ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ ਜਾਂ ਨਾਨਕ ਕੀ ਹਰ ਪੂਰਨ ਆਸਾ ਗੌੜੀ ਗੁਆਰੀ ਮਹੱਲਾ ਪੰਜਵਾਂ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਥੀ ਸਰਪ ਹੋਇਓ ਕਈ ਜਨਮ ਹੈਬਰ ਬਿਰਖ ਜੋਇਓ ਮਿਲੇ ਜਗਦੀਸ ਮਿਲਣ ਕੀ ਵਰੀਆ ਚਰਨ ਕਾਲੇ ਦੇਹ ਸੰਜਰੀਆ ਰਹੋ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਰ ਖਰਿਆ ਕਈ ਜਨਮ ਸਾਖ ਕਰ ਉਪਾਇਆ ਲੱਖ 84 ਜੋਨ ਪਰਮਾਇਆ ਸਾਧ ਸੰਗ ਪਿਓ ਜਨਮ ਪਰਾਪਤ ਕਰ ਸੇਵਾ ਭਜ ਹਰ ਹਰ ਗੁਰਮਤ ਤਿਆਗ ਮਾਨ ਝੂਠ ਅਭਿਮਾਨ ਜੀਵਤ ਮਰੈ ਦਰਗਹਿ ਪਰਵਾਨ ਜੋ ਕੁਛ ਹੋਇਆ ਸੁਸਤੇ ਹੋਗ ਅਵਰ ਨਾ ਦੂਜਾ ਕਰਨੇ ਜੋਗ ਤਾਂ ਮੇਰੀ ਅਜੇ ਲਹਿ ਮਲਾਏ ਕਹੋ ਨਾਨਕ ਹਰ ਹਰ ਗੁਣ ਗਾਏ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਕਰਮ ਭੂਮੋ ਭੋਇ ਨਾਮ ਪੂਰਨ ਹੋ ਤੋ ਮਾਰਾ ਕਾਮ ਫਲ ਪਾਵੇ ਮਿਟੇ ਜਮਤ ਰਾਸ ਦਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰਤਾਰ ਸੀਕਰ ਕਾਰਜ ਲਿਹੋ ਸਵਾਰ ਰਹੋ ਆਪਣੇ ਰਸਿਓ ਹੋਹੋ ਸਾਵਧਾਨ ਤਾਂ ਦਰਗਹਿ ਪਾਵੈ ਮਾਨ ਉਕਤ ਸਿਆਣਪ ਸਗਲੀ ਤਿਆਗ ਸੰਤ ਜਨਾ ਕੀ ਚਰਨੀ ਲਾਗ ਸਰਬ ਜੀ ਹੈ ਜਾ ਕੇ ਹਾਥ ਕਦੇ ਨਾ ਵਿਛੜੇ ਸਭ ਕੈ ਸਾਥ ਪਾਪ ਛੋੜ ਗਏ ਤਿਸਕੀ ਓਟ ਨਿਮਿਖ ਮਾ ਹੋਵੇ ਤੇਰੀ ਛੋਟ ਸਦਾ ਨਿਕਟ ਕਰ ਤਿਸਕੋ ਜਾਣ ਪ੍ਰਭ ਕੀ ਆ ਗਿਆ ਸਤ ਕਰ ਮਾਨ ਗੁਰ ਕੇ ਵਚਨ ਮਿਟਾਓ ਆਪ ਹਰ ਹਰ ਨਾਮ ਨਾਨਕ ਜਪ ਜਾਪ ਗੌੜੀ ਕੁਆਰੀ ਮਹੱਲਾ ਪੰਜਵਾਂ ਗੁਰ ਕਾ ਬਚਨ ਸਦਾ ਅਵਿਨਾਸੀ ਗੁਰ ਕੇ ਬਚਨ ਕਟੀ ਜਮ ਫਾਸੀ ਗੁਰ ਕਾ ਬਚਨ ਜੀ ਕੈ ਸੰਗ ਗੁਰ ਕੇ ਬਚਨ ਰਚੇ ਰਾਮ ਕੇ ਰੰਗ ਜੋ ਗੁਰ ਦੀਆ ਸੋ ਮਨ ਕੈ ਕਾਮ ਸੰਤ ਕਾ ਕੀਆ ਸਤ ਕਰ ਮਾਨ ਰਹੋ ਗੁਰ ਕਾ ਬਚਨ ਅਟਲ ਅਛੇਦ ਗੁਰ ਕੇ ਬਚਨ ਕਟੇ ਭਰਮ ਭੇਦ ਗੁਰ ਕਾ ਬਚਨ ਕਤੇ ਨਾ ਜਾਏ ਗੁਰ ਕੇ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੈ ਸਾਥ ਗੁਰ ਕਾ ਬਚਨ ਅਨਾਥ ਕੋ ਨਾਥ ਗੁਰ ਕੇ ਬਚਨ ਨਰਕ ਨਾ ਪਵੇ ਗੁਰ ਕੇ ਬਚਨ ਰਸਨਾ ਅੰਮ੍ਰਿਤ ਰਵੇ ਗੁਰ ਕਾ ਬਚਨ ਪ੍ਰਗ ਸੰਸਾਰ ਗੁਰ ਕੇ ਬਚਨ ਨਾ ਆਵੇ ਹਾਰ ਜਿਹ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਿਆਲ ਗੌੜੀ ਗੁਆਰੀ ਮਹੱਲਾ ਪੰਜਵਾਂ ਜਿਨ ਕੀਤਾ ਮਾਟੀ ਤੇ ਰਤਨ ਕਰਮ ਮੈਂ ਰਾਖਿਆ ਜਿਨ ਘਰ ਯਤਨ ਜਿਨ ਦੀਨੀ ਸੋਭਾ ਵਡਿਆਈ ਤਿਸ ਪ੍ਰਭ ਕੋ ਆਠ ਪਹਿਰ ਧਿਆਈ ਰਮਈਆ ਰੇਨ ਸਾਧ ਜਨ ਪਾਵੋ ਗੁਰਮਲ ਆਪਣਾ ਖਸਮ ਤੇ ਆਵੋ ਰਹੋ ਜਿਨ ਕੀਤਾ ਮੂੜ ਤੇ ਭਗਤਾ ਜਿਨ ਕੀਤਾ ਬੇਸੁਰਤ ਸੁਰਤਾ ਜਿਸ ਪ੍ਰਸਾਦ ਨਵੇਂ ਨਿਧ ਪਾਈ ਸੋ ਪ੍ਰਭ ਮਨ ਤੇ ਵਿਸਤ ਨਾਹੀ ਜਿਨ ਦੀਆ ਨਥਾਵੇ ਕੋ ਥਾਨ ਜਿਨ ਦੀਆ ਨਮਾਣੇ ਕੋ ਮਾਨ ਜਿਨ ਕੀਨੀ ਸਭ ਪੂਰਨ ਆਸਾ ਸਿਮਰੋ ਦਿਨ ਰਹਿਣ ਸਾਸ ਗਰਾਸਾ ਜਿਸ ਪ੍ਰਸਾਦ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਬੇ ਕਾਟੀ ਕੋਹ ਨਾਨਕ ਕਿਸ ਤੇ ਕਿਛ ਨਾਹੀ ਰਾਖਨ ਹਾਰੇ ਕੋ ਸਾ ਲਾਹੀ ਗੌੜੀ ਗੁਆਰੀ ਮਹੱਲਾ ਪੰਜਵਾਂ ਇਸ ਕੀ ਸਰਨ ਨਹੀਂ ਪਾ ਸੋਗ ਉਸ ਤੇ ਬਾਹਰ ਕਛੂ ਨਾ ਹੋਗ ਤਜੀ ਸਿਆਣਪ ਬਲ ਬੁੱਧ ਵਿਕਾਰ ਦਾਸ ਆਪਣੇ ਕੀ ਰਾਖਣ ਹਾਰ ਜਪ ਮਨ ਮੇਰੇ ਰਾਮ ਰਾਮ ਰੰਗ ਕਰ ਬਾਹਰ ਤੇਰੇ ਸਦ ਸੰਗ ਰਹੋ ਇਸ ਕੀ ਟੇਕ ਮਨੇ ਮਹਿ ਰਾਖ ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ ਅਵਰ ਯਤਨ ਕਰੋ ਕੌਣ ਕਾਜ ਕਰ ਕਿਰਪਾ ਰਾਖੇ ਆਪ ਲਾਜ ਕਿਆ ਮਨ ਕਹੋ ਕਿਆ ਜੋਰ ਝੂਠਾ ਮਾਇਆ ਕਾ ਸਭ ਸੋਰ ਕਰਨ ਕਰਾਵਨ ਹਾਰ ਸੁਆਮੀ ਸਗਲ ਟਾਕੇ ਅੰਤਰ ਜਾਮੀ ਸਰਬ ਸੁਖਾ ਸੁਖ ਸਾਚਾ ਇਹੋ ਗੁਰ ਪ੍ਰਸਾਦ ਮਨ ਮੇਲੇ ਹੋ ਜਾਕੋ ਰਾਮ ਨਾਮ ਲਿਬ ਲਾਗੀ ਕਹੋ ਨਾਨਕ ਸੋ ਧਨ ਬੜਭਾਗੀ ਗੌੜੀ ਗੁਆਰੀ ਮਹੱਲਾ ਪੰਜਵਾਂ ਸੁਣ ਹਰ ਕਥਾ ਉਤਾਰੀ ਮੈਲ ਮਹਾਂਪਨੀਤ ਪਏ ਸੁਖ ਸੈਲ ਵੱਡੇ ਭਾਗ ਪਾਇਆ ਸਾਤ ਸੰਗ ਪਾਰ ਪ੍ਰਮ ਸਿਉ ਲਾਗੋ ਰੰਗ ਹਰ ਹਰ ਨਾਮ ਜਪਤ ਜਨ ਤਾਰਿਓ ਅਗਨ ਸਾਗਰ ਗੁਰ ਪਾਰ ਉਤਾਰਿਓ ਰਹੋ ਕਰ ਕੀਰਤਨ ਮਨ ਸੀਤਲ ਪਏ ਜਨਮ ਜਨ ਕੇ ਕਿਲ ਬਿਖ ਗਏ ਸਰਵਣ ਦਾਨ ਪੇਖੇ ਮਨ ਮਾਏ ਅਬ ਢੂੰਡਨ ਕਾਹੇ ਕੋ ਜਾਹੇ ਪ੍ਰਭ ਆਪਣੇ ਜਬ ਭਾਈ ਦੇ ਆਲ ਪੂਰਨ ਹੋਈ ਸੇਵਕ ਕਾਲ ਬੰਧਨ ਕਾਟ ਕੀਏ ਆਪਣੇ ਦਾ ਸਿਮਰ ਸਿਮਰ ਸਿਮਰ ਗੁਣਦਾਸ ਏਕੋ ਮਨ ਏਕੋ ਸਭ ਠਾਏ ਪੂਰਨ ਪੂਰਿਓ ਸਭ ਜਾਏ ਗੁਰ ਪੂਰੇ ਸਭ ਭਰਮ ਚੁਕਾਇਆ ਹਰ ਸਿਮਤ ਨਾਨਕ ਸੁਖ ਪਾਇਆ ਗੌੜੀ ਗੁਆਰੀ ਮਹੱਲਾ ਪੰਜਵਾਂ ਅਗਲੇ ਮੂਸੇ ਪਾਛੇ ਪਰੇ ਸੋ ਉਪਰੇ ਸੋ ਬੰਦ ਲਖਰੇ ਜੈ ਤੰਦੇ ਬਹਿ ਹੋਏ ਲਪਟਾਏ ਉਨਤੇ ਦੁਗਣ ਤੜੀ ਗੁਨਮਾਏ
ਉਹ ਵੇਲਾ ਕਛੀਤ ਨਾ ਆਵੇ ਵਿਨਸ ਜਾਏ ਤਾਹੂ ਲਪਟਾਵੇ ਰਹੋ ਆਸਾ ਬੰਦੀ ਮੂਰਖ ਦੇਹੇ ਕਾਮ ਕ੍ਰੋਧ ਲਪਟਿਓ ਅਸਨੇਹੇ ਜੇ ਸੁਪਰ ਠਾਂਡੋ ਧਰਮ ਰਾਏ ਮਿੱਠੀ ਕਰ ਕਰ ਵੇਖਿਆ ਖਾਏ ਹੋ ਬੰਦੇ ਹੋ ਸਾਧੋ ਵੈਰ ਹਮਰੀ ਭੂਮ ਕੌਣ ਖਾਲੇ ਪੈਰ ਹੋ ਪੰਡਤ ਹੋ ਚਤਰ ਸਿਆਣਾ ਕਰਨੇ ਹਾਰਨਾ ਬੁਝੇ ਬਿਗਾਨਾ ਆਪਣੀ ਕੁਦਰਤ ਜਾਪੇ ਜਾਣੇ ਕਿਆ ਕੋ ਕਹੇ ਕਿਆ ਆਖ ਬਖਾਨੇ ਜੇ ਚਿਤ ਲਾਵੈ ਤਿਤਰ ਲਗਨਾ ਆਪਣਾ ਭਲਾ ਸਭ ਕਾਹੂ ਮੰਗਣਾ ਸਭ ਕੁਛ ਤੇਰਾ ਤੂੰ ਕਰਨੇ ਹਾਰ ਅੰਤ ਨਹੀਂ ਕਿਛ ਪਾਰਾ ਵਾਰ ਦਾਸ ਆਪਣੇ ਕੋ ਦੀਜੇ ਦਾਨ ਕਬੂ ਨ ਬਿਸਰੇ ਨਾਨਕ ਨਾਮ ਗੌੜੀ ਗੁਆਰੇ ਮਹੱਲਾ ਪੰਜਵਾਂ ਅਣਖ ਯਤਨ ਲਈ ਹੋਤ ਛੁਟਾਰਾ ਬਹੁਤ ਸਿਆਣਪ ਆਗਲ ਭਾਰਾ ਹਰ ਕੀ ਸੇਵਾ ਨਿਰਮਲ ਹੇਤ ਪ੍ਰਭ ਕੇ ਦਰਗਹਿ ਸੋ ਵੈ ਤੇਤ ਮਨ ਮੇਰੇ ਗਉ ਹਰ ਨਾਮ ਕਾ ਓਲਾ ਤੁਝੇ ਨਾ ਲਾਗੇ ਤਾਤਾ ਝੋਲਾ ਰਹੋ ਜੋ ਬਹੁਤ ਪੈ ਸਾਗਰ ਮਾਏ ਅੰਧਕਾਰ ਦੀਪਕ ਤੇ ਪਾਏ ਅਗਨ ਸੀਤ ਕਾ ਲਾਹਿਸ ਦੂਖ ਨਾਮ ਜਪਤ ਮਨ ਹੋਵਤ ਸੂਖ ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਸਕਦੀ ਆਸ ਡੋਲੇ ਨਾਹੀ ਤੁਮਰਾ ਚੀਤ ਅੰਮ੍ਰਿਤ ਨਾਮ ਜਪ ਗੁਰਮੁਖ ਮੀਤ ਨਾਮ ਔਖਦ ਸੋਈ ਜਨ ਪਾਵੈ ਕਰ ਕਿਰਪਾ ਜਿਸ ਆਪ ਦਿਵਾਵੇ ਹਰ ਹਰ ਨਾਮ ਜਾ ਕੇ ਹਿਰਦੇ ਵਸੇ ਦੁਖ ਦਰ ਤੈ ਨਾਨਕ ਨਸੇ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਬਹੁਤ ਦਰੁ ਕਰ ਮਨ ਨਾ ਅਘਾਨਾ ਅਨਕ ਰੂਪ ਤੇ ਨਾ ਪਤਿਆਨਾ ਪੁੱਤਰ ਕਲੱਤਰ ਉੜਜਿਓ ਜਾਨ ਮੇਰੀ ਉਹ ਬਿਨਸੇ ਉਹ ਪਸਵੇ ਢੇਰੀ ਮਿਨਹਰ ਭਜਨ ਦੇਖੋ ਵਿਲ ਲਾਤੇ ਤ੍ਰਿਗ ਧਨ ਮਾਇਆ ਸੰਘ ਰਾਤੇ ਰਹੋ ਜਿਉਂ ਬਿਗਾਰੀ ਕੇ ਸਰਦੀ ਜੇ ਦਾਮ ਉਹ ਖਸਮੇ ਕੇ ਗ੍ਰਹਿ ਦੁਖ ਸਹਾਮ ਜੇ ਸੁਪਨ ਹੋਏ ਬੈਸਤ ਰਾਜਾ ਨੇਤਰ ਪਸਾਰੇ ਤਾਂ ਨਰਾਰਥ ਕਾਜਾ ਜੋ ਰਾਖਾ ਖੇਤ ਉਪਰ ਪਰਾਏ ਖੇਤ ਖਸਮ ਕਰ ਰਾਖਾ ਉੱਠ ਜਾਏ ਉਸ ਖੇਤ ਕਾਰਨ ਰਾਖਾ ਕੜੇ ਤਿਸਕੇ ਪਾਲੇ ਕਛ ਨਾ ਪੜੇ ਜਿਸਕਾ ਰਾਜ ਤਿਸੇ ਕਾ ਸਪਨਾ ਜਿਨ ਮਾਇਆ ਦੀਨੀ ਤਿਨ ਦੀ ਤ੍ਰਿਸ਼ਨਾ ਆਪ ਬਿਨਾਹੇ ਆਪ ਕਰੇ ਰਾਸ ਨਾਨਕ ਪ੍ਰਭ ਆਗੇ ਅਰਦਾਸ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਬਹੁਰੰਗ ਮਾਇਆ ਬਹੁਬਿਤ ਪੇਕੀ ਕਲਮ ਕਾਗਤ ਸਿਆਣਪ ਦੇਖੀ ਮਹਿਰ ਮਲੂ ਕੋਈ ਦੇਖਿਆ ਖਾਨ ਤਾਤੇ ਨਾ ਹੀ ਮਨ ਤ੍ਰਿਪਤਾਨ ਸੋ ਸੁਖ ਮੋਕੋ ਸੰਤ ਬਤਾਵੋ ਤ੍ਰਿਸ਼ਨਾ ਬੁਝੇ ਮਨ ਤ੍ਰਿਪਤਾਵੋ ਰਹੋ ਅਸਪਵਨ ਹਸਤ ਸਵਾਰੀ ਚੋ ਆ ਚੰਦਨ ਸੇਜ ਸੁੰਦਰ ਨਾਰੀ ਨਟਨਾਟਕ ਅਖਾਰੇ ਗਾਇਆ ਤੈ ਮੈਂ ਮਨ ਸੰਤੋਖ ਨ ਪਾਇਆ ਤਖਤ ਸਭਾ ਬੰਟਨ ਦੌਲੀ ਚੇ ਸਗਲ ਮੇਵੇ ਸੁੰਦਰ ਬਗੀਚੇ ਅਖੇੜ ਬਿਰਤ ਰਾਜਨ ਕੀ ਲੀਲਾ ਮਨ ਨ ਸੋਹੇਲਾ ਪਰਪੰਚ ਹੀਲਾ ਕਰ ਕਿਰਪਾ ਸੰਤਨ ਸਚ ਕਿਹਾ ਸਰਬ ਸੁਖ ਇਹੋ ਆਨੰਦ ਰਿਹਾ ਸਾਧ ਸੰਗ ਹਰ ਕੀਰਤਨ ਗਾਈਏ ਕਹੁ ਨਾਨਕ ਵਡਭਾਗੀ ਪਾਈਏ ਜਾ ਕੇ ਹਰ ਤਨ ਸੋਏ ਸੁਰਹੇਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹੋ ਦੂਜਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਪ੍ਰਾਣੀ ਜਾਣੈ ਇਹ ਤਨ ਮੇਰਾ ਬਾਰ ਬਾਰ ਉਹਾਹੋ ਲੁਪਟੇਰਾ ਪੁੱਤਰ ਕਲਤਰ ਗ੍ਰਿਸਤ ਕਾ ਪਾਸਾ ਹੋ ਨਾ ਪਾਈਏ ਰਾਮ ਕੇ ਦਾਸਾ ਕਵਣ ਸੁਬਿਤ ਜਿਤ ਰਾਮ ਗੁੜ ਗਾਏ ਕਵਣ ਸੁਮਤ ਜਿਸ ਤਰੇ ਇਹ ਬਾਏ ਰਹੋ ਜੋ ਭਲਾਈ ਸੋ ਬੁਰਾ ਜਾਣੇ ਸਾਚ ਕਹੇ ਸੋ ਵਿਖੇ ਸਮਾਨੇ ਜਾਣੇ ਨਾਹੀਂ ਜੀਤਰ ਹਾਰ ਇਹੋ ਵਲੇ ਵਾ ਸਾਕਤ ਸੰਸਾਰ ਜੋ ਹਲਾਹਲ ਸੋ ਪੀਵੇ ਬੌਰਾ ਅੰਮ੍ਰਿਤ ਨਾਮ ਜਾਵੇ ਕੌਰਾ ਸਾਧ ਸੰਕੇ ਨਾਹੀ ਨੇਰ ਲੱਖ ਚੌਰਾਸੀ ਭ੍ਰਮਤਾ ਫੇਰ ਏਕੈ ਜਾਲ ਫਹਾਏ ਪੰਖੀ ਰਸ ਰਸ ਭੋਗ ਕਰੇ ਬੌਰੰਗੀ ਕਹੁ ਨਾਨਕ ਇਸ ਭਾਈ ਕਿਰਪਾਲ ਗੁਰਪੂਰੇ ਤਾਕੇ ਕਾਟੇ ਜਾਲ ਗੌੜੀ ਗੁਆਰੇਰੀ ਮਹੱਲਾ ਓ ਕਿਰਪਾ ਤੇ ਮਾਰਗ ਪਾਈਏ ਪ੍ਰਭ ਕਿਰਪਾ ਤੇ ਨਾਮ ਧਿਆਈਏ ਪ੍ਰਭ ਕਿਰਪਾ ਤੇ ਬੰਧਨ ਛੁੱਟੇ ਤੋ ਕਿਰਪਾ ਤੇ ਹਉਮੈ ਤੁੱਟੇ ਤੁਮ ਲਾਵੇ ਤੋ ਲਾਗੈ ਸੇਵ ਤੁਮ ਤੇ ਕੁਛ ਨਾ ਹੋਵੇ ਦੇਵ ਰਹੋ ਤੁਧ ਭਾਵੇ ਤਾਂ ਗਾਵੈ ਬਾਣੀ ਤੁਧ ਭਾਵੇ ਤਾਂ ਸੱਚ ਵਖਾਣੀ ਤੁਧ ਭਾਵੇ ਤਾਂ ਸਤਿਗੁਰੂ ਆ ਸਭ ਸੁਖਾ ਪ੍ਰਭ ਤੇਰੀ ਦੇਆ ਜੋ ਤੁਧ ਭਾਵੇ ਸੋ ਨਿਰਮਲ ਕਰਮਾ ਜੋ ਤੁਧ ਭਾਵੇ ਸੋ ਸੱਚ ਧਰਮਾ ਸਰਨ ਦਾਨ ਗੁਣ ਤੁਮ ਹੀ ਪਾ ਤੂੰ ਸਾਹਿਬ ਸੇਵਕ ਅਰਦਾਸ ਬੰਤਰ ਨਿਰਮਲ ਹੋਏ ਹਰ ਰੰਗ ਸਰਬ ਸੁਖਾ ਪਾਵੋ ਸਤ ਸੰਗ ਨਾਮ ਤੇਰੇ ਰਹੇ ਮਨ ਰਾਤਾ ਇਹ ਕਿਆਨ ਨਾਨਕ ਕਰ ਜਾਤਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਆਨ ਰਸਾ ਜੇਤੇ ਤੈ ਚਾਖੇ ਨਿਮਿਖ ਨਾ ਤ੍ਰਿਸ਼ਨਾ ਤੇਰੀ ਲਾਥੇ ਹਰ ਹਸਕਾ ਤੂੰ ਚਾਖੇ ਸਾਧ ਚਾਖਤ ਹੋਏ ਰਹੇ ਬਿਸਮਾਦ ਅੰਮ੍ਰਿਤ ਰਸਨਾ ਪੀਓ ਪਿਆਰੀ ਇਸ ਰਾਤੀ ਹੋਏ ਤ੍ਰਿਪਤਾਰੀ ਰਹੋ ਇਹ ਜੀਵੇ ਤੂੰ ਰਾਮ ਗੁਣ ਗਾਓ ਨਿਮਿਖ ਨਿਮਿਖ ਹਰ ਹਰ ਹਰ ਧਿਆਓ ਆਨ ਨਾ ਸੁਣੀਐ ਕਤੂੰ ਜਾਈਏ ਸਾਧ ਸੰਗਤ ਬੜ ਭਾਗੀ ਪਾਈਏ ਆਠ ਪਹਿਰ ਜੀਵੈ ਆਰਾਧ ਪਾਰ ਬ੍ਰਹਮ ਠਾਕੁਰ ਆਗਾਧ ਇਹਾ ਉਹਾਂ ਸਦਾ ਸੁਹੇਲੀ
ਹਰ ਗੁੜ ਗਾਵਤ ਰਸਨ ਅਮੋਲੀ। ਬਨਸਪਤ ਮੌਲੀ ਫਲ ਫੁੱਲ ਪੇਟੇ, ਇਹ ਰਸ ਰਾਤੀ ਬਾਹਰ ਨਾ ਛੋਡੇ। ਆਨ ਨਾ ਰਸਕਸ ਲਵੇ ਨਾ ਲਾਈ, ਕਹੋ ਨਾਨਕ ਗੁਰ ਪਏ ਹੈ ਸਹਾਈ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਮਨ ਮੰਦਰ ਤਿੰਨ ਸਾਜੀ ਵਾਰ, ਇਸੀ ਮਦੇ ਬਸਤ ਅਪਾਰ। ਇਸੀ ਪੀਤਰ ਸੁਨੀਅਤ ਸਾਹੋ, ਕਬਨ ਪਾਰੀ ਜਾ ਕਾ ਊਹਾ ਵੇ ਸਾਹੋ। ਨਾਮ ਰਤਨ ਕੋ ਕੋ ਵੇ ਹਾਰੀ, ਅੰਮ੍ਰਿਤ ਭੋਜਨ ਕਰੇ ਆਹਾਰੀ। ਰਹੋ ਮੰਤਨ ਅਰਪੀ ਸੇਵ ਕਰੀਜੇ, ਕਵਣ ਸੁਜੁਗਤ ਕਰ ਪੀਜੇ। ਪਾਏ ਲਗੋ ਤਜ ਮੇਰਾ ਤੇਰੇ, ਕਵਣ ਸੁ ਜਨ ਸੁ ਸੌਦਾ ਜੋਰੇ। ਬਹਿਰ ਸੌਕਾ ਕਿਨ ਬਿਦ ਪਾਵੇ, ਕਵਣ ਸੁ ਵਿਚਿਤ ਪੀਤਰ ਬੋਲਾਵੇ। ਤੂੰ ਬਟ ਸ਼ਾਹੋ ਜਾ ਕੇ ਕੋਟ ਬਣ ਜਾ ਰੇ, ਕਵਣ ਸੁਦਾਤਾ ਲੈ ਸੰਚਾਰੇ। ਖੋਜ ਖੋਦ ਦਿਜ ਕਰ ਪਾਇਆ, ਬੋਲ ਰਤਨ ਸਾਚ ਦਿਖਲਾਇਆ। ਕਰ ਕਿਰਪਾ ਜਿਸ ਮੇਲੇ ਸਾਹੋ, ਕਹੋ ਨਾਨਕ ਗੁਰ ਕੇ ਵੈ ਸਾਹੋ। ਗੌੜੀ ਮਹੱਲਾ ਪੰਜਵਾਂ। ਗੁਆਰੇ ਵੀ ਰਹਿਣ ਦਿਨ ਸਰਹੇ ਇੱਕ ਰੰਗਾ, ਪ੍ਰਭ ਕੋ ਜਾਣੇ ਸਦ ਹੀ ਸੰਗਾ। ਠਾਕਰ ਨਾਮ ਕੀਓ ਅਨੁਵਰਤਨ, ਤ੍ਰਿਪਤਾ ਗਾਵਨ ਘਰ ਕੇ ਦਰਸ਼ਨ। ਪ੍ਰਸੰਗ ਰਾਤੇ ਮੰਤਨ ਹਰੇ, ਗੁਰਪੂਰੇ ਕੀ ਸਰਨੀ ਭਰੇ। ਰਹੋ ਚਰਨ ਕਮਲ ਆਤਮ ਆਧਾਰ, ਇੱਕ ਨਿਹਾਰ ਹੈ ਆਗਿਆਕਾਰ। ਏਕੋ ਬਣਜ ਏਕੋ ਵਿਹਾਰੀ, ਅਵਰ ਨਾ ਜਾਣੇ ਬਿਨ ਨਿਰੰਕਾਰੀ। ਹਰ ਸੋਗ ਤੋਂ ਹੂੰ ਤੇ ਮੁਕਤਾ, ਸਦਾ ਲਿਪਤ ਯੋਗ ਅਰਜੁਗਤਾ। ਦੀਸੈ ਸਭ ਮੈਂ ਰਹਿਤੇ, ਪਾਰ ਬ੍ਰਹਮ ਕਹੋ ਧਿਆਨ ਧਰਤੇ। ਸੰਤਨ ਕੀ ਮਹਿਮਾ ਕੌਣ ਬਖਾਨੋ, ਗਾਦ ਬੋਧ ਕੇ ਮਿਤ ਨਹੀਂ ਜਾਣੋ। ਪਾਰ ਬ੍ਰਹਮੋ ਕਿਰਪਾ ਕੀਜੇ, ਧੂਰ ਸੰਤਨ ਕੀ ਨਾਨਕ ਦੀਜੇ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤ। ਤੂੰ ਮੇਰਾ ਪ੍ਰੀਤਮ, ਤੁਮ ਸੰਗ ਹੀਤ। ਤੂੰ ਮੇਰੀ ਪਤ, ਤੂੰ ਹੈ ਮੇਰਾ ਗਹਿਣਾ, ਤੁਝ ਬਿਨ ਨਿਮਕ ਨਾ ਜਾਈ ਰਹਿਣਾ। ਤੂੰ ਮੇਰੇ ਲਾਲਣ, ਤੂੰ ਮੇਰੇ ਪ੍ਰਾਣ, ਤੂੰ ਮੇਰੇ ਸਾਹਿਬ, ਤੂੰ ਮੇਰੇ ਖਾਨ। ਰਹੋ ਜੋ ਤੁਮ ਰਾਖੋ ਤਿਵ ਹੀ ਰਹਿਣਾ, ਜੋ ਤੁਮ ਕਹੋ ਸੋਹੀ ਮੈਂ ਕਰਨਾ। ਜਹ ਭੇਖੋ ਤਹਾਂ ਤੁਮ ਵਸਣਾ, ਨਿਰਭਉ ਨਾਮ ਛਪੋ ਤੇਰਾ ਰਸਣਾ। ਤੂੰ ਮੇਰੀ ਨਵਨਿਤ, ਤੂੰ ਭੰਡਾਰ, ਰੰਗ ਰਸਾ ਤੂੰ ਮਨੈ ਆਧਾਰ। ਤੂੰ ਮੇਰੀ ਸੋਭਾ, ਤੁਮ ਸੰਗ ਰਚੀਆ, ਤੂੰ ਮੇਰੀ ਓਟ, ਤੂੰ ਮੇਰਾ ਤਕੀਆ। ਮੰਤਨ ਅੰਤਰ ਤੂੰ ਹੀ ਧਿਆਇਆ, ਮਰਮ ਤੁਮਾਰਾ ਗੁਰਤੇ ਪਾਇਆ। ਸਤਿਗੁਰ ਤੇ ਦ੍ਰਿੜਿਆ ਕੇਕੇ, ਨਾਨਕ ਦਾਸ ਹਰ ਹਰ ਹਰ ਟੇਕੇ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਵਿਆਪਤ ਹਰਖ ਸੋਗ ਵਿਸਥਾਰ, ਵਿਆਪਤ ਸੁਰਗ ਨਰਕ ਅਵਤਾਰ। ਵਿਆਪਤ ਧਨ ਨਿਰਧਨ ਪਾਕ ਸੋਭਾ, ਬੂਢ ਵਿਆਪੀ ਵਿਆਪਸ ਲੋਭਾ। ਮਾਇਆ ਵਿਆਪਤ ਬਹੁ ਪ੍ਰਕਾਰੀ, ਸੰਤ ਜੀਵੇ ਪ੍ਰਭ ਓਟ ਤੁਮਾਰੀ। ਰਹੋ ਵਿਆਪਤ ਅੰਬਦਕਾ ਮਾਤਾ, ਵਿਆਪਤ ਪੁੱਤਰ ਕਲਤਰ ਸੰਗਰਾਤਾ। ਵਿਆਪਤ ਹਸਤ ਘੋੜੇ ਔਰ ਵਸਤਾ, ਵਿਆਪਤ ਰੂਪ ਜੋਵਨ ਮਦਮਸਤਾ। ਵਿਆਪਤ ਭੂਮ ਰੰਗ ਔਰ ਰੰਗਾ, ਵਿਆਪਤ ਗੀਤ ਨਾਦ ਸੁਣ ਸੰਗਾ। ਵਿਆਪਤ ਸੇਜ ਮਹਿਲ ਸਿੰਗਾਰ, ਪੰਚਦੂਤ ਵਿਆਪਤ ਅੰਧਿਆਰ। ਵਿਆਪਤ ਕਰਮ ਕਰੇ ਹੋਂ ਫਾਸਾ, ਵਿਆਪਤ ਗ੍ਰਿਸਤ ਵਿਆਪਤ ਉਦਾਸਾ। ਚਾਰ ਵਿਵਹਾਰ ਵਿਆਪਤ ਇਹ ਜਾਤ, ਸਭ ਕੁਛ ਵਿਆਪਤ ਬਿਨ ਹਰ ਰੰਗ ਰਾਤ। ਸੰਤਨ ਕੇ ਬੰਧਨ ਕਾਟੇ ਹਰ ਰਾਏ, ਤਾਕੋ ਕਹਾ ਵਿਆਪੇ ਮਾਏ। ਕਹੋ ਨਾਨਕ ਜਿਨ ਧੂਰ ਸੰਤ ਪਾਈ, ਤਾਂ ਕਿ ਨਿਕ ਨ ਆਵੇ ਮਾਈ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਨੈਨੋ ਨਿੰਦ ਪਰ ਦਿਸ਼ਟ ਵਿਕਾਰ, ਸਰਵਣ ਸੁਏ ਸੁਣ ਨਿੰਦ ਵਿਚਾਰ। ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਬਸਤ ਉਹ ਆਪਣੀ ਲਹੇ। ਰਹੋ ਸਗਲ ਸਹੇਰੀ ਆਪਣੇ ਰਸਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਮੁਸਣਹਾਰ ਪੰਚ ਬਟਵਾਰੇ, ਸੂਨੇ ਨਗਰ ਪਰੇ ਠਗਾਰੇ। ਉਨਤੇ ਰਾਖੇ ਬਾਪ ਨਾ ਮਾਈ, ਉਨਤੇ ਰਾਖੇ ਮੀਤ ਨਾ ਭਾਈ। ਗਰਭ ਸਿਆਣਪ ਨਾ ਉਹ ਰਹਤੇ, ਸਾਧ ਸੰਗੋ ਦੁਸ਼ਟ ਬਸ ਹੋਤੇ। ਕਰ ਕਿਰਪਾ ਮੋਹ ਸਾਰੰਗ ਪਾਣ, ਸੰਤਨ ਧੂਰ ਸਰਵ ਨਿਧਾਨ। ਸਾਬਤ ਪੂੰਜੀ ਸਤਿਗੁਰ ਸੰਗ, ਨਾਨਕ ਜਾਗੇ ਪਾਰ ਬ੍ਰਹਮ ਕੇ ਰੰਗ। ਸੋ ਜਾਗੇ ਦਿਸ ਪ੍ਰਭ ਕਿਰਪਾਲ, ਇਹ ਪੂੰਜੀ ਸਾਬਤ ਧਨ ਮਾਲ। ਰਹੋ ਦੂਜਾ ਗੜੀ ਕਰੀ ਮਹੱਲਾ ਪੰਜਵਾਂ। ਜਾ ਕੇ ਬਸ ਖਾਨ ਸਥਾਨ, ਜਾ ਕੇ ਬਸ ਹੈ ਸਗਲ ਜਹਾਨ। ਜਾ ਕਾ ਕੀਆ ਸਭ ਕਿਛ ਹੋਏ, ਤਿਸਤੇ ਵਾਰ ਨਾ ਹੀ ਕੋਏ। ਕਹੋ ਬੇਨਤੀ ਆਪਣੇ ਸਤਿਗੁਰ ਪੈ, ਕਾਸ਼ਤ ਮਾਰੇ ਦੇਨ ਬਾਹੇ। ਰਹੋ ਸਭ ਤੇ ਉੱਚ ਜਾ ਕਾ ਦਰਬਾਰ, ਸਗਲ ਭਗਤ ਜਾ ਕਾ ਨਾਮ ਆਧਾਰ। ਸਰਬ ਵਿਆਪਤ ਪੂਰਨ ਧਨੀ, ਜਾ ਕੀ ਸੋਭਾ ਘੱਟ ਘੱਟ ਬਣੀ। ਜੇ ਸਿਮਰਤ ਦੁੱਖ ਡੇਰਾ ਟਹੇ, ਜੇ ਸਿਮਰਤ ਜਮ ਕਛੁ ਨਾ ਕਹੇ। ਜੇ ਸਿਮਰਤ ਹੋਤ ਸੂਕੇ ਹਰੇ, ਜੇ ਸਿਮਰਤ ਡੂਬਤ ਪਾਹਨ ਤਰੇ। ਸੰਤ ਸਵਾ ਕੋ ਸਦਾ ਜੈਕਾਰ, ਹਰ ਨਾਮ ਜਨ ਪ੍ਰਾਣ ਆਧਾਰ। ਕਹੋ ਨਾਨਕ ਮੇਰੀ ਸੁਣੀ ਅਰਦਾਸ, ਸੰਤ ਪ੍ਰਸਾਦ ਮੋਕੋ ਨਾਮ ਨਿਵਾਸ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਸਤਿਗੁਰ ਦਰਸ਼ਨ ਅਗਰ ਨਿਵਾਰੀ, ਸਤਿਗੁਰ ਭੇਟਤ ਹਉ ਮੈਂ ਮਾਰੀ।
ਸਤਿਗੁਰ ਸੰਗ ਨਾਹੀ ਮਨ ਡੋਲੇ, ਅੰਮ੍ਰਿਤ ਬਾਣੀ ਗੁਰਮੁਖ ਬੋਲੇ। ਸਭ ਜਗ ਸਾਚਾ ਜਾਂ ਸੱਚ ਮੈਂ ਰਾਤੇ, ਸੀਤਲ ਸ਼ਾਂਤ ਗੁਰ ਤੇ ਪ੍ਰਭ ਜਾ ਤੇ ਰਹਾਓ। ਸੰਤ ਪ੍ਰਸਾਦ ਜਪੇ ਹਰ ਨਾਉ, ਸੰਤ ਪ੍ਰਸਾਦ ਹਰ ਕੀਰਤਨ ਗਾਓ। ਸੰਤ ਪ੍ਰਸਾਦ ਸਗਲ ਦੁੱਖ ਮਿਟੇ, ਸੰਤ ਪ੍ਰਸਾਦ ਬੰਧਨ ਤੇ ਛੁਟੇ। ਸੰਤ ਕਿਰਪਾ ਤੇ ਮਟੇ ਬਹੁ ਭਰਮ, ਸਾਧ ਰਿਨ ਮੱਜਨ ਸਭ ਧਰਮ। ਸਾਧ ਕਿਰਪਾਲ ਦਿਆਲ ਗੋਬਿੰਦ, ਸਾਧਾ ਮੈਂ ਹਮਰੀ ਜਿੰਦ। ਕਿਰਪਾ ਨਿਧ ਕਿਰਪਾਲ ਤੇ ਆਵੋ, ਸਾਧ ਸੰਗਤਾ ਬੈਠਣ ਪਾਵੋ। ਮੋਹ ਨਿਰਗੁਣ ਕੋ ਪ੍ਰਭ ਕੀਨੀ ਦਿਆ, ਸਾਧ ਸੰਗ ਨਾਨਕ ਨਾਮ ਲਿਆ। ਗੌੜੀ ਕੁਆਰੇ ਨੀ ਮਹਲਾ ਪੰਜਵ, ਸਾਧ ਸੰਗ ਜਪਿਓ ਭਗਵੰਤ, ਕੇਵਲ ਨਾਮ ਦਿਓ ਗੁਰਮੰਤ। ਤਜ ਅਭਿਮਾਨ ਭਏ ਨਿਰਵੈਰ, ਆਠ ਪੈਰ ਪੂਜੋ ਗੁਰਪੈਰ। ਅਮਤ ਬਿੰਤੀ ਦੁਸ਼ਟ ਬਿਗਾਨੀ, ਜਿੱਤੇ ਸੁਣਿਆ ਹਰ ਜਸ ਕਾਨੀ ਰਹਾਓ। ਸਹਿਜ ਸੁਖ ਆਨੰਦ ਨਿਧਾਨ, ਰਾਖਨ ਹਾਰੇ ਰਾਖ ਲੇ ਨਿਧਾਨ। ਦੁੱਖ ਦਰਦ ਬਿਨਸੇ ਪੈ ਭਰਮ, ਆਵਣ ਜਾਣ ਰੱਖੇ ਕਰ ਕਰਮ। ਪੇਖੇ ਬੋਲੇ ਸੁਣੇ ਸਭ ਆਪ, ਸਦਾ ਸੰਗਤਾ ਕੋ ਮਨ ਜਾਪ। ਸੰਤ ਪ੍ਰਸਾਦ ਪਿਓ ਪ੍ਰਗਾਸ, ਪੂਰ ਰਹੇ ਏਕੈ ਗੁਣਤਾਸ। ਕਹਿਤ ਪਵਿੱਤਰ ਸੁਣਤ ਪਨੀਤ, ਗੁਣ ਗਾਵਿਦ ਗਾਵੈ ਨਿਤਨੀਤ। ਕਹੋ ਨਾਨਕ ਜਾ ਕੋ ਹੋ ਕਿਰਪਾਲ, ਤੇ ਜਨ ਕੀ ਸਭ ਪੂਰਨ ਕਾਲ। ਗੌੜੀ ਗੁਆਰੇਰੀ ਬਹਲਾ ਪੰਜਵਾਂ, ਬੰਧਨ ਤੋੜ ਬੁਲਾਵੇ ਰਾਮ, ਬਨ ਮੈਂ ਲਾਗੇ ਸੱਚ ਧਿਆਨ। ਮਿਟੇ ਕਲੇਸ਼ ਸੁਖੀ ਹੋ ਰਹੀਏ, ਐਸਾ ਦਾਤਾ ਸਤਿਗੁਰ ਕਹੀਏ। ਸੋ ਸੁਖ ਦਾਤਾ ਜੋ ਨਾਮ ਜਪਾਵੇ, ਕਰ ਕਿਰਪਾ ਤੇ ਸੰਗ ਮਿਲਾਵੇ ਰਹਾਓ। ਜਿਸ ਹੋਏ ਦਿਆਲ ਤਿਸ ਆਪ ਮਿਲਾਵੇ, ਸਰਵ ਨਿਧਾਨ ਗੁਰੂ ਤੇ ਪਾਵੇ। ਆਪ ਤਿਆਗ ਮਿਟੇ ਆਵਣ ਜਾਣਾ, ਸਾਧਿਕ ਸੰਗ ਪਾਰ ਬ੍ਰਹਮ ਪਛਾਣਾ। ਜਨ ਉਪਰ ਉਪਰ ਭਏ ਦਿਆਲ, ਜਨ ਕੀ ਟੇਕ ਏਕ ਗੋਪਾਲ। ਏਕਾ ਲੈ ਵੇਖੋ ਮਨ ਪਾਓ, ਸਰਵ ਦਾਨ ਜਨ ਕੇ ਹਰ ਨਾਓ। ਪਾਰ ਬ੍ਰਹਮ ਸਿਉ ਲਾਗੀ ਪ੍ਰੀਤ, ਨਿਰਮਲ ਕਰਨੀ ਸਾਚੀ ਰੀਤ। ਗੁਰਪੂਰੇ ਮੇਟਿਆ ਅਧਿਆਰਾ, ਨਾਨਕ ਕਾ ਪ੍ਰਭ ਅਪਰ ਅਪਾਰਾ। ਕੌੜੀ ਗੁਆਰੇਰੀ ਮਹੱਲਾ ਪੰਜਵਾਂ, ਜਿਸ ਮਨ ਬਸੇ ਤੇਰੇ ਜਨ ਸੋਏ, ਜਾ ਕੇ ਕਰਮ ਪ੍ਰਾਪਤ ਹੋਏ। ਦੁਖ ਰੋ ਕਛ ਭਾਉ ਨਾ ਵਿਆਪੇ, ਅੰਮ੍ਰਿਤ ਨਾਮ ਹਿਰਦੇ ਹਰ ਜਾਪੇ। ਪਾਰ ਬ੍ਰਹਮ ਪਰਮੇਸ਼ਰ ਤੇ ਆਈਐ, ਗੁਰਪੂਰੇ ਤੇ ਇਹ ਮਤ ਪਾਈਏ ਰਹੋ। ਕਦ ਕਰਾਵਣ ਹਾਰ ਦਿਆਲ, ਜੀ ਜੰਤ ਸਗਲੇ ਪ੍ਰਤਪਾਲ। ਅਗੰਮ ਅਗੋਚਰ ਸਦਾ ਬੇਅੰਤਾ, ਸਿਮਰ ਮਨਾ ਪੂਰੇ ਗੁਰਮੰਤਾ। ਜਾ ਕੀ ਸੇਵਾ ਸਰਵ ਦਾਨ, ਪ੍ਰਭ ਕੀ ਪੂਜਾ ਪਾਈਏ ਮਾਨ। ਜਾ ਕੀ ਟਹਿਲ ਨਾ ਬਿਰਥੀ ਜਾਏ, ਸਦਾ ਸਦਾ ਹਰ ਕੇ ਗੁਣ ਗਾਏ। ਕਰ ਕਿਰਪਾ ਪ੍ਰਭ ਅੰਤਰ ਜਾਮੀ, ਸੁਖ ਨਦਾਨ ਹਰ ਅਲਖ ਸੁਆਮੀ। ਜੀ ਜੰਤ ਤੇਰੀ ਸਰਣਾਈ, ਨਾਨਕ ਨਾਮ ਮਿਲੇ ਵਡਿਆਈ। ਗੌੜੀ ਗੁਆਰੇ ਮਹੱਲਾ ਪੰਜਵਾਂ, ਜੀ ਜੁਗਤ ਜਾ ਕੇ ਹੈ ਹਾਥ, ਸੋ ਸਿਮਰੋ ਆਨਾਥ ਗੁਨਾਥ। ਪ੍ਰਭ ਚੇਤਾ ਸਭ ਦੁਖ ਜਾਏ, ਪੈਸਾ ਪਿੰਚੇ ਹਰ ਕੇ ਨਾਏ। ਬਿਨ ਹਰ ਪੌ ਕਾਹੇ ਕਾ ਮਾਨਾ, ਹਰ ਬਿਸਤ ਕਾਹੇ ਸੁਖ ਜਾਨਾ ਰਹੋ। ਜਿਨ ਧਾਰੇ ਵੋ ਤਰਨ ਆਕਾਸ, ਜਾ ਕੀ ਜੋਤ ਜੀ ਪ੍ਰਗਾਸ। ਜਾ ਕੀ ਬਖਸ਼ ਨਾ ਮੇਟੇ ਕੋਏ, ਸਿਮਰ ਸਿਮ ਪ੍ਰਭ ਨਿਰਪਾ ਹੋਏ। ਆਠ ਪੈਰ ਸਿਮਰੋ ਪ੍ਰਭ ਨਾਮ, ਅਨਖ ਤੀਰਥ ਮਜਨ ਇਸਨਾਨ। ਪਰਾ ਪੁਨ ਕੀ ਪਾਰ ਬ੍ਰਹਮ ਕੀ ਸਰਨੀ ਪਹੇ, ਕੋਟ ਕਲੰਖਿਨ ਮੈਂ ਮਿਟ ਜਾਹੇ। ਬੇਹ ਮਤਾਜ ਪੂਰਾ ਪਾਤਸ਼ਾਹ ਹੋ, ਪ੍ਰਭ ਸੇਵਿਕ ਸਾਚਾ ਬੇਸਾ ਹੋ। ਗੁਰਪੂਰੇ ਰਾਖੇ ਦੇ ਹਾਥ, ਨਾਨਕ ਪਾਰ ਬ੍ਰਹਮ ਸਮਰਾਥ। ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਗੁਰਪ੍ਰਸਾਦ ਨਾਮ ਮਨ ਲਾਗਾ, ਜਨਮ ਜਨਮ ਕਾ ਸੋਆ ਜਾਗਾ। ਅੰਮ੍ਰਿਤ ਗੁਣ ਉਚਰੇ ਪ੍ਰਭ ਬਾਣੀ, ਪੂਰੇ ਗੁਰ ਕੀ ਸੁਮਤ ਪੁਰਾਣੀ। ਪ੍ਰਭ ਸਿਮਤ ਕੁਸ਼ਲ ਸਭ ਪਾਏ, ਕਰ ਬਹਾਰ ਸੁਖ ਸਹਿਜ ਸੁਭਾਏ। ਪ੍ਰਭ ਸੋਈ ਪਛਾਣਾ ਜਿਨੇ ਉਪਾਇਆ, ਕਰ ਕਿਰਪਾ ਪ੍ਰਭ ਆਪ ਮਿਲਾਇਆ। ਬਾਹਾਂ ਪਕੜ ਲੀਨੋ ਕਰੇ ਆਪਣਾ, ਹਰ ਹਰ ਕਥਾ ਸਦਾ ਜਪ ਜਪਣਾ। ਮੰਤਰ ਤੰਤਰ ਔਖਦ ਪਣ ਹਾਰ, ਹਰ ਨਾਮ ਜੀ ਪ੍ਰਾਣ ਆਧਾਰ। ਸਾਚਾ ਤਨ ਪਾਇਓ ਹਰ ਰੰਗ, ਦੁੱਤਰ ਤਰੇ ਸਾਧ ਕੇ ਸੰਗ। ਸੁਖ ਵੈਸੈ ਸੰਤ ਸਜਨ ਪਰਿਵਾਰ, ਤਨ ਖਟਿਓ ਜਾ ਕਾ ਡਹਾ ਸੁਮਾਰ। ਜਹ ਪ੍ਰਾਪਤ ਇਸ ਗੁਰ ਦੇ, ਨਾਨਕ ਬਿਰਥਾ ਕੋਈ ਨਾ ਹੈ। ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਹਸਤ ਪ੍ਰੀਤ ਹੋਏ ਤਤਕਾਲ, ਬਿਨ ਸਜਾਏ ਪਾਇਆ ਜੰਜਾਲ। ਰਸਨਾ ਰਮੋ ਰਾਮ ਗੁਣ ਨੀਤ, ਸੁਖ ਪਾਵੋ ਮੇਰੇ ਭਾਈ ਮੀਤ। ਲੇਖ ਲੇਖਣ ਕਾਗਦ ਬਸਵਾਣੀ, ਰਾਮ ਨਾਹ ਅੰਮ੍ਰਿਤ ਬਾਣੀ। ਰਹੋ ਇਹ ਕਾਰਜ ਤੇਰੇ ਜਾਹੇ ਵਿਕਾਰ, ਸਿਮਰਤ ਰਾਮ ਨਾਹੀ ਜਮ ਮਾਰ। ਕਰਮ ਰਾਏ ਕੇ ਦੂਤ ਨਾ ਜੋਹੇ, ਮਾਇਆ ਮਗਨ ਕਛੂਏ ਸੋਹੇ। ਮਾਇਆ ਮਗਨ ਕਛੂਏ ਮੋਹੇ, ਉਧਰੇ ਆਪ ਤਰੇ ਸੰਸਾਰ। ਰਾਮ ਨਾਮ ਜਪ ਏਕੰਕਾਰ, ਆਪ ਕਉ ਮੋ ਅਪਰਾਪ ਦੇਸ। ਰਾਮ ਨਾਮ ਹਿਰਦੈ ਪਰਵੇਸ਼, ਜਾ ਕੇ ਮਾਥੇ ਇਹੋ ਨਿਧਾਨ। ਸੋਈ ਪੁਰਖ ਜਪੇ ਭਗਵਾਨ, ਆਠ ਪੈਰ ਹਰ ਹਰ ਗੁਣ ਗਾਓ।
ਕਹੋ ਨਾਨਕੋਂ ਕਿਸ ਵੱਲ ਜਾਓ। ਰਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਚੌਪ ਦੇ ਦੋ ਪਦੇ ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਜੋ ਪਰਾਇਓ ਸੋਈ ਆਪਣਾ, ਜੋ ਤਾਂ ਛੋੜਨ ਤਿਸਿਓ ਮਨ ਰਚਨਾ, ਕਹੋ ਗੁਸਾਈ ਮਿਲੀਏ ਕਿਹੇ, ਸੋ ਬਿਵਰਜਿਤ ਤਿਸਿਓ ਨੇਹੇ ਰਹੋ। ਝੂਠ ਬਾਦਸ਼ਾਹ ਸੱਚ ਕਰ ਜਾਤੀ, ਸਤ ਹੋਵਨ ਮਨ ਲਗੇ ਨਾ ਰਾਤੀ, ਬਾਹਵੇ ਮਾਰਗ ਟੇਢਾ ਚਲਣਾ, ਸੀਧਾ ਛੋੜ ਪੁੱਠਾ ਬੋਡਾ, ਦੋਹਾਂ ਸਿਰੇ ਖਸਮ ਪ੍ਰਭ ਸੋਈ, ਜਿਸ ਮੇਲੇ ਨਾਨਕ ਸੋ ਮੁਕਤਾ ਹੋਈ। ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਕਲਜੁਗਮਾ ਮਿਲ ਆਇਸਨ ਜੋਗ, ਚਰ ਆ ਗਿਆ ਤੇ ਚਰ ਭੋਗੈ ਭੋਗ, ਜਲੇ ਨਾ ਪਾਈਏ ਰਾਮ ਸਨੇਹੀ, ਕਿਰਤ ਸੰਯੋਗ ਸਤੀ ਉੱਠ ਹੋਈ ਰਹੋ। ਦੇਖਾ ਦੇਖੀ ਮਨ ਹਟ ਜਲ ਜਾਈਏ, ਪ੍ਰੇ ਸੰਗ ਨਾ ਪਾਵੇ ਬਹੁ ਜੋਨ ਭਰਮਾਈਏ, ਸੀਲ ਸੰਜਮ ਪ੍ਰਿਯ ਆ ਗਿਆ ਮਾਨੇ, ਤਿਸ ਨਾਰੀ ਕੋ ਦੁੱਖ ਨਾ ਜਮਾਨੇ, ਕਹੋ ਨਾਨਕ ਮਿਲ ਪ੍ਰਿਯ ਪਰਮੇਸ਼ਰ ਕਰ ਜਾਣਿਆ, ਤਨ ਸਤੀ ਦਰਗਹਿ ਪਰਵਾਨਿਆ। ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਹਮ ਧਨਵੰਤ ਪਾਗਟ ਸੱਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ ਰਹੋ। ਪਿਓ ਦਾਦੇ ਕਾ ਖੋਲ ਠਾ ਖਜਾਨਾ, ਤਾਂ ਮੇਰੇ ਮਨ ਪਿਆ ਨਿਦਾਨਾ, ਰਤਨ ਲਾਲ ਜਾ ਕਾ ਕੁਛ ਨਾ ਮੋਲ, ਭਰੇ ਭੰਡਾਰ ਅਖੁੱਠ ਅਤੋਲ, ਖਾਵੋ ਖਰਚਿਆ ਰਲ ਮਿਲ ਪਾਈ, ਤੋਟ ਨਾ ਆਵੇ ਵੱਧੋ ਜਾਈ, ਕਹੋ ਨਾਨਕ ਜਿਸ ਮਸਤਕ ਦੇਖ ਲਖਾਏ, ਸੋ ਏਤ ਖਜਾਨੇ ਦਿਆ ਰਲਾਏ। ਗੌੜੀ ਮਹੱਲਾ ਪੰਜਵਾਂ, ਡਰ ਡਰ ਮਰਤੇ ਜਬ ਜਾਣੀਏ ਦੂਰ, ਡਰ ਚੂਕਾ ਦੇਖਿਆ ਭਰਪੂਰ, ਸਤਿਗੁਰ ਆਪਣੇ ਕੋ ਬਲਿਹਾਰਾ, ਛੋੜ ਨਾ ਚਾਹੀ ਸਰ ਪਰ ਤਾਰੇ ਰਹੋ, ਦੁੱਖ ਰੋਗ ਸੁੱਖ ਵਿਸਰੇ ਜਬ ਨਾਮ, ਸਦਾ ਆਨੰਦ ਜਾ ਹਰ ਗੁਣ ਕਾਮ, ਬੁਰਾ ਭਲਾ ਕੋਈ ਨਾ ਕਹੀਜੇ, ਛੋੜ ਮਨ ਹਰ ਚਰਨ ਕਹੀਜੇ, ਕਹ ਨਾਨਕ ਗੁਰ ਮੰਤਰ ਚ ਤਾਰ, ਸੁਖ ਪਾਵੈ ਸਾਚੇ ਦਰਬਾਰ। ਗੌੜੀ ਮਹੱਲਾ ਪੰਜਵਾਂ, ਜਾ ਕਾ ਮੀਤ ਸਾਜਨ ਹੈ ਸਮੀਆਂ, ਤੇ ਜਨ ਕੋ ਕਹੋ ਕਾ ਕੀ ਕਮੀਆਂ, ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁੱਖ ਦਰਦ ਪ੍ਰਮਤਾ ਕਾ ਭਾਗੀ ਰਹੋ। ਜਾ ਕੋ ਰਸ ਹਰ ਰਸ ਹੈ ਆਇਓ, ਸੋ ਅਨਰਸ ਨਾ ਲੁਪਟਾਇਓ, ਜਾ ਕਾ ਕਿਹਾ ਦਰਗਹਿ ਚੱਲੇ, ਸੋ ਕਿਛ ਕੋ ਨਦਰਲਾ ਆਵੇ ਤਲੇ, ਜਾ ਕਾ ਸਭ ਕਿਛ ਤਾਕਾ ਹੋਏ, ਨਾਨਕ ਤਾਕੋ ਸਦਾ ਸੁਖ ਹੋਏ। ਗੌੜੀ ਮਹੱਲਾ ਪੰਜਵਾਂ, ਜਾ ਕੋ ਦੁੱਖ ਸਭ ਸਮਕਰ ਜਾਪੇ, ਤਾਕੋ ਕਾੜਾ ਕਹਾਂ ਬਿਆਪੈ, ਸਹਿਜ ਨੰਦਰ ਸਾਧੂ ਮਾਹੇ, ਆਗਿਆਕਾਰੀ ਹਰ ਹਰ ਰਾਏ ਰਹੋ। ਜਾ ਕੇ ਚਿੰਤ ਬਸੇ ਮਨੇ ਆਏ, ਤਾਂ ਕਿ ਚਿੰਤਾ ਕਥੂ ਨਾਏ, ਜਾ ਕੇ ਬਿਨਸੋ ਮਨ ਤੇ ਭਰਮਾ, ਤਾਂ ਕਿ ਕਛ ਨਹੀਂ ਡਰ ਜਮਾ, ਜਾ ਕੇ ਹਿਰਦੇ ਦੀਓ ਗੁਰਨਾਮਾ, ਕਹੋ ਨਾਨਕ ਤਾਂ ਕਿ ਸਗਲ ਨਿਦਾਨਾ। ਗੌੜੀ ਮਹੱਲਾ ਪੰਜਵਾਂ, ਅਗਮ ਰੂਪ ਕਾ ਮਨ ਮੈਂ ਥਾਣਾ, ਗੁਰਪ੍ਰਸਾਦ ਕਹਿੰਦੇ ਵਿਰਲਾ ਜਾਣਾ, ਸਹਿਜ ਕਰ ਕੇ ਅੰਮ੍ਰਿਤ ਕੁੰਟਾ, ਜਿਸੇ ਪ੍ਰਾਪਤ ਇਸ ਲੈ ਪਹੁੰਚਾ ਰਹੋ, ਅਨੰਤ ਪਾਣੀ ਥਾਣ ਨਰਾਲਾ, ਤਾਂ ਕਿ ਤਨ ਮੋਹੇ ਗੋਪਾਲਾ, ਤੈ ਸਹਿਜ ਅਖਾਰੇ ਅਨੇਕ ਅਨੰਤਾ, ਪਾਰ ਬ੍ਰਹਮ ਕੇ ਸੰਕੀ ਸੰਤਾ, ਹਰ ਕ ਅਨੰਤ ਸੋਗ ਨਹੀਂ ਬੀਆ, ਸੋ ਕਰ ਗੁਰੂ ਨਾਨਕ ਕੋ ਦੀਆ। ਗੌੜੀ ਮਹੱਲਾ ਪੰਜਵਾਂ, ਕਵਣ ਰੂਪ ਤੇਰਾ ਆਰਾਧੋ, ਕਵਣ ਜੋਗ ਕਾਇਆ ਲੈ ਸਾਧੋ, ਕਵਣ ਗੁਣ ਜੋ ਤੁਝ ਲੈ ਗਾਵੋ, ਕਵਣ ਬੋਲ ਪਰ ਬ੍ਰਹਮ ਰਜਾਵੋ ਰਹਾਓ, ਕਵਣ ਸੁ ਪੂਜਾ ਤੇਰੀ ਕਰੋ, ਕਵਣ ਸੁ ਵਿਦਜਿਤ ਪਵਜਲ ਕਰੋ, ਕਵਣ ਤਪ ਚਿਤ ਤਪੀਆ ਹੋਏ, ਕਵਣ ਸੁ ਨਾਮ ਹੋਵੇ ਮਲਕ ਹੋਏ। ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ, ਜਿਸ ਕਰ ਕਿਰਪਾ ਸਤਿਗੁਰ ਮਿਲੇ ਦਿਆਲ, ਤਿਸੀ ਗੁਣ ਤਿਨਕੀ ਪ੍ਰਭ ਜਾਤਾ, ਜਿਸ ਕੀ ਮਾਨ ਦੇ ਸੁਖਦਾਤਾ ਰਹੋ ਦੂਜਾ। ਬੜੀ ਮਹੱਲਾ ਪੰਜਵਾਂ, ਆਪਣ ਤਨ ਨਹੀਂ ਜਾ ਕੋ ਗਰਭਾ, ਰਾਜ ਮਿਲਖ ਨਹੀਂ ਆਪਣ ਦਰਭਾ, ਆਪਣ ਨਹੀਂ ਕਾ ਕੋ ਲਪਟਾਇਓ, ਆਪਣ ਨਾਮ ਸਤਿਗੁਰ ਤੇ ਪਾਇਓ ਰਹੋ। ਸੁਣ ਪੰਥਾ ਆਪਣ ਨਹੀਂ ਪਾਈ, ਈਸਟ ਮੀਤ ਆਪ ਬਾਪ ਨਾ ਮਾਈ, ਸੋਹਣਾ ਰੂਪਾ ਫੁੰਨ ਨਹੀਂ ਦਾਮ, ਹੈਬਰ ਗੈਬਰ ਆਪਣ ਨਹੀਂ ਖਾਮ, ਕਹੋ ਨਾਨਕ ਜੋ ਗੁਰਬਖਸ਼ ਮਲਾਇਆ, ਇਸਕਾ ਸਭ ਕੁਛ ਜਿਸਕਾ ਹਰ ਰਾਇਆ। ਥੋੜੀ ਮਹੱਲਾ ਪੰਜਵਾਂ, ਗੁਰ ਕੇ ਚਰਨ ਉੱਪਰ ਮੇਰੇ ਮੱਤ ਹੈ, ਤਾਂ ਤੇ ਦੁੱਖ ਮੇਰੇ ਸਗਲੇ ਲੱਤ ਹੈ, ਸਤਿਗੁਰ ਆਪਣੇ ਕੋ ਕੁਰਬਾਨੀ, ਆਤਮ ਚੀਨ ਪਰਮ ਰੰਗ ਮਾਨੀ ਰਹੋ, ਚਰਨ ਦੇਲ ਗੁਰ ਕੀ ਮੁਖ ਲਾਗੇ, ਅਹੰ ਬੈਤਨ ਸਗਲੀ ਤਿਆਗੇ, ਗੁਰ ਕਾ ਸ਼ਬਦ ਲਗੋ ਮਨ ਮੀਠਾ, ਪਾਰ ਬ੍ਰਹਮ ਤਾਂ ਕੇ ਮੋਹ ਡੀਠਾ, ਗੁਰਸੁਖ ਦਾਤਾ ਗੁਰ ਕਰਤਾਰ, ਜੀ ਪ੍ਰਾਣ ਨਾਨਕ ਗੁਰ ਆਧਾਰ। ਗੌੜੀ ਮਹੱਲਾ ਪੰਜਵਾਂ, ਰੇ ਮਨ ਮੇਰੇ ਤੂੰ ਤਾਕੋ ਆਹੇ, ਜਾ ਕੇ ਊਣਾ ਕਛੁ ਨਾਹੇ, ਹਰਸਾ ਪ੍ਰੀਤਮ ਕਿਨ ਮਨ ਮੀਤ, ਪ੍ਰਾਣ ਅਦਾ ਰਾਖੋ ਸਦ ਜੀਤ ਰਹੋ, ਰੇਮਨ ਮੇਰੇ ਤਾਂ ਤਾਕੋ ਸੇਵ, ਆਦਿ ਪੁਰਖ ਅਪਰੰਪਰ ਦੇਵ,
ਤੇ ਸੁਪਰਮਨ ਕਰਤੂ ਵਾਸਾ ਆਦ ਜੁਗਾਦ ਜਾ ਕਾ ਪ੍ਰਵਾਸਾ ਜਾ ਕੀ ਪ੍ਰੀਪ ਸਦਾ ਸੁਖ ਹੋਏ ਨਾਨਕ ਗਾਵੇ ਗੁਰਮਿਲ ਸੋਏ ਗੌੜੀ ਮਹੱਲਾ ਪੰਜਵਾਂ ਮੀਤ ਕਰੇ ਸੋਈ ਹਮ ਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ ਏਕਾ ਟੇਕ ਮੇਰੇ ਮਨ ਚੀਤ ਜਿਸ ਵਿੱਚ ਕਰਨਾ ਸੋ ਹਮਰਾ ਮੀਤ ਰਹਾਓ ਮੀਤ ਹਮਾਰਾ ਬੇਪਰਵਾਹ ਗੁਰ ਕਿਰਪਾ ਤੇ ਮੋਹ ਅਸਨਾਹਾ ਮੀਤ ਹਮਾਰਾ ਅੰਤਰ ਜਾਮੀ ਸਮਰਥ ਪੁਰਖ ਪਰ ਬ੍ਰਹਮ ਸੁਭਾਮੀ ਹਮਦਾਸੇ ਤੁਮ ਠਾਕੁਰ ਮੇਰੇ ਮਾਨ ਮਹਤ ਨਾਨਕ ਪ੍ਰਭ ਤੇਰੇ ਗੌੜੀ ਮਹੱਲਾ ਪੰਜਵਾਂ ਜਾਕੋ ਤੁਮ ਪਏ ਸਮਰਥ ਅੰਗਾ ਤਾਕੋ ਕੁਛ ਨਾਹੀ ਕਾ ਲੰਗਾ ਮਾਧੋ ਜਾਕੋ ਹੈ ਆਸਤ ਮਾਰੀ ਤਾਕੋ ਕੁਛ ਨਾਹੀ ਸੰਸਾਰੀ ਰਹੋ ਜਾਕੇ ਹਿਰਦੇ ਠਾਕੁਰ ਹੋਏ ਤਾਕੋ ਸਹਿਸਾ ਨਾਹੀ ਕੋਏ ਜਾਕੋ ਤੁਮ ਦੀਦੀ ਪ੍ਰਭ ਧੀਰ ਤਾਕੇ ਨਿਕਟ ਨਾ ਆਵੈ ਪੀਰ ਕਹੋ ਨਾਨਕ ਸੋ ਮੈਂ ਗੁਰ ਪਾਇਆ ਪਾਰ ਬ੍ਰਹਮ ਪੂਰਨ ਦੇਖਾਇਆ ਗੌੜੀ ਮਹੱਲਾ ਪੰਜਵਾਂ ਦੁਰਲਭ ਦੇ ਪਾਈ ਬੜਪਾਗੀ ਨਾਮ ਨਾ ਜਪੇ ਤੇ ਆਤਮ ਕਾਤੀ ਮਰਨਾ ਜਾਹੀ ਜਿਨ੍ਹਾਂ ਵਿਸਰਤ ਰਾਮ ਰਾਮ ਬਿਹੂਨ ਜੀਵਨ ਕੌਣ ਕਾਮ ਰਹੋ ਖਾਤ ਪੀਤ ਖੇਲਤ ਹਸਤ ਵਿਸਤਾਰ ਕਵਣ ਅਰਥ ਮਿਰਤਿਕ ਸਿੰਗਾਰ ਜੋਜੈ ਸੁਨੇ ਜਿਸ ਪਰਮਾਨੰਦਾ ਪੁਸ਼ਪਾਂ ਕੀ ਤ੍ਰਿਪਤ ਜੋਨ ਤੇ ਮੰਦਾ ਕਹੋ ਨਾਨਕ ਗੁਰ ਮੰਤਰ ਦੌੜਾਇਆ ਕੇਵਲ ਨਾਮ ਰਿਤ ਮਹਿ ਸਮਾਇਆ ਕੌੜੀ ਮਹੱਲਾ ਪੰਜਵਾਂ ਕਾਕੀ ਮਾਈ ਕਾਕੋ ਬਾਪ ਨਾਮ ਤਰੀਖ ਝੂਠੇ ਸਭ ਸਾਖ ਕਾਹੇ ਕੋ ਮੂਰਖ ਪਖਲਾਇਆ ਮਿਲ ਸੰਜੋਗ ਹੁਕਮ ਤੂੰ ਆਇਆ ਰਹੋ ਏਕਾ ਮਾਟੀ ਏਕਾ ਜੋਤ ਏਕਾ ਪਵਨ ਏਕਾ ਕ੍ਰੋਧ ਏਕਾ ਪਵਨ ਕਹ ਕੌਣ ਰੋਤ ਮੇਰਾ ਮੇਰਾ ਕਰ ਬਿਲ ਲਾਹੀ ਮਰਨ ਹਾਰੇ ਜੀਰਾ ਨਾਹੀ ਕਹੋ ਨਾਨਕ ਗੁਰ ਖੋਲੇ ਕਪਾਟ ਮੁਕਤ ਪਏ ਬਿਨਸੇ ਭ੍ਰਮ ਥਾਟ ਗੌੜੀ ਮਹੱਲਾ ਪੰਜਵਾਂ ਬੜੇ ਵੱਡੇ ਜੋਧੀ ਸੇ ਲੋਕ ਤਿਨਕੋ ਵਿਆਪੇ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਬੜਾ ਜਿਨ ਰਾਮ ਲਿਵ ਲਾਈ ਰਹੋ ਭੂਮੀਆਂ ਭੂਮ ਉੱਪਰ ਨ ਤਰੂਜੇ ਛੋਟ ਚਲੇ ਤਿਸਨਾ ਨਹੀਂ ਬੂਝੇ ਕਹੋ ਨਾਨਕੇ ਤੱਤ ਵਿਚਾਰਾ ਬਿਨ ਹਰ ਭਜਨ ਨਾ ਹੀ ਛੁਟਕਾਰਾ ਗੌੜੀ ਮਹੱਲਾ ਪੰਜਵਾਂ ਪੂਰਾ ਮਾਰਗ ਪੂਰਾ ਇਸਨਾਨ ਸਭ ਕੁਛ ਪੂਰਾ ਹਿਰਦੇ ਨਾਮ ਪੂਰੀ ਰਹੀ ਜਾਂ ਪੂਰੇ ਰਾਖੀ ਪਾਰ ਬ੍ਰਹਮ ਕੀ ਸਰਣ ਜਨਤਾ ਕੀ ਰਹੋ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜ ਜੋਗ ਹਰ ਕੇ ਮਾਰਗ ਪਤਿਤ ਪਨੀਤ ਪੂਰੀ ਸੋਭਾ ਪੂਰਾ ਲੌਕੀਕ ਕਰਨ ਹਾਰ ਸਦ ਵਸੇ ਹਦੂਰਾ ਕਹੋ ਨਾਨਕ ਮੇਰੇ ਸਤਿਗੁਰ ਪੂਰਾ ਗੌੜੀ ਮਹੱਲਾ ਪੰਜਵਾਂ ਸੰਤ ਕੀ ਧੂਰ ਮਿਟੇ ਅਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਸ ਪੂਰਨ ਇਸਨਾਨ ਸੰਤ ਕਿਰਪਾ ਤੇ ਜਪੀਏ ਨਾਮ ਰਹਾਓ ਸੰਤ ਕੇ ਸੰਗ ਮਿਟੇ ਨਿਹਾਰ ਸੰਤ ਕੇ ਸੰਗ ਮਿਟਿਆ ਅਹੰਕਾਰ ਦਿਸ਼ਟ ਅਵੇ ਸਭ ਏਕ ਅਹੰਕਾਰ ਸੰਤ ਸੋ ਪ੍ਰਸੰਨ ਆਏ ਬਸ ਪੰਚਾ ਅੰਤ ਨਾਮ ਹਿਰਦੇ ਲੈ ਸੰਚਾ ਕਹੋ ਨਾਨਕ ਜਾ ਕਾ ਪੂਰਾ ਕਰਮ ਤਿਸ ਪੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾਂ ਹਰ ਗੁਣ ਜਪਤ ਕਮਲ ਪ੍ਰਗਾਸੇ ਹਰ ਸਿਮਰਤ ਤਰਾਸ ਸਭ ਨਾਸੇ ਜਾ ਕੀ ਮਤ ਪੂਰੀ ਸੰਤ ਗੁਣ ਗਾਵੇ ਬੜੇ ਭਾਗ ਸਾਧੂ ਸੰਗ ਪਾਵੇ ਰਹੋ ਸਾਧ ਸੰਗ ਪਾਈਏ ਨਿਤਨਾਮਾ ਸਾਧ ਸੰਗ ਪੂਰਨ ਸਭ ਕਾਮਾ ਹਰ ਕੇ ਭਗਤ ਜਨਮ ਪ੍ਰਵਾਣ ਗੁਰ ਕਿਰਪਾ ਤੇ ਨਾਮ ਵਖਾਣ ਕਹੁ ਨਾਨਕ ਜੋ ਜਨ ਪ੍ਰਵਾਨ ਤਾ ਕੇ ਹਿਰਦੇ ਵਸੈ ਭਗਵਾਨ ਗੌੜੀ ਮਹੱਲਾ ਪੰਜਵਾਂ ਏਕ ਸਿਉ ਜਾ ਕਾ ਮਨ ਰਾਤਾ ਵਿਸਰੀ ਤਿਸੇ ਪਰਾਈ ਦਾਤਾ ਬਿਨ ਗੋਬਿੰਦ ਨਾ ਦੀਸੇ ਕੋਈ ਕਰਨ ਕਰਾਵਣ ਕਰਤਾ ਸੋ ਸੋਈ ਰਹੋ ਮਨੈ ਕਮਾਵੇ ਮੁਖਾਰਰ ਬੋਲੇ ਸੋ ਜਨ ਇਤੁਤ ਕਤੇ ਨਾ ਡੋਲੇ ਜਾ ਕੇ ਹਰ ਤਨ ਜੋ ਸਚ ਸਾਹੋ ਗੁਰਪੂਰੇ ਕੁਰਦੀਨੋ ਵੈ ਸਾਹੋ ਜੀਵਨ ਪੁਰਖ ਮਿਲਿਆ ਹਰ ਰਾਇਆ ਕਹੁ ਨਾਨਕ ਪਰਮ ਪਦ ਪਾਇਆ ਗੌੜੀ ਮਹੱਲਾ ਪੰਜਵਾਂ ਨਾਮ ਭਗਤ ਕੇ ਪ੍ਰਾਣ ਆਧਾਰ ਨਾਮੋ ਤਨ ਨਾਮੋ ਵਿਵਹਾਰ ਨਾਮ ਵਡਾਈ ਜਨ ਸੋਭਾ ਪਾਏ ਕਰ ਕਿਰਪਾ ਜਿਸ ਆਪ ਦਵਾਏ ਰਹਾਓ ਨਾਮ ਭਗਤ ਕੇ ਸੁਖ ਸਥਾਨ ਨਾਮ ਰਤ ਸੋ ਭਗਤ ਪ੍ਰਵਾਨ ਹਰ ਕਾ ਨਾਮ ਜਨ ਕੋ ਤਾਰੇ ਸਾਧ ਸਾਧ ਜਨ ਨਾਮ ਸੁਮਾਰੇ ਕਹੁ ਨਾਨਕ ਜਿਸ ਪੂਰਾ ਭਾਗ ਨਾਮ ਸੰਗਤਾ ਕਾ ਮਨ ਲਾਗ ਗੌੜੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਹਰ ਨਾਮ ਧਿਆਇਆ ਤਪਤੇ ਧਾਵਤ ਮੰਤ੍ਰ ਪਾਇਆ ਸੁਖ ਵਿਸਰਾਮ ਪਾਇਆ ਗੁੜ ਗਾਏ ਸ਼ਰਮ ਮਿਟਿਆ ਮੇਰੀ ਹਲਦੀ ਬੁਲਾਏ ਰਹੋ ਚਰਨ ਕਮਰ ਅਰਾਧ ਭਗਵੰਤਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਸਭ ਤਜ ਅਨਾਥ ਏਕ ਸਰਨ ਆਇਓ ਊਸ਼ ਸਾਂਤਵ ਸਹਿਜੇ ਪਾਇਓ ਦੁਖ ਦਰਦ ਭਰਮ ਪਉ ਨਸਿਆ ਕਰਨ ਹਾਰ ਨਾਨਕ ਮਨ ਵਸਿਆ ਗੌੜੀ ਮਹੱਲਾ ਪੰਜਵਾਂ ਕਰ ਘਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੇ ਮਾਰਗ ਧਾਵੋ ਭਲੋ ਸੋਮੋ ਸਿਮਰਨ ਕੀ ਭਰੀਆ ਸਿਮਰਤ ਨਾਮ ਪੈ ਪਾਰ ਉਤਰੀਆ ਰਹੋ ਨੇਤਰ ਸੰਤਨ ਕਾ ਦਰਸ਼ਨ ਪੇਖ ਪ੍ਰਭ ਵਿਨਾਸੀ ਮਨ ਮੈਂ ਲੇਖ ਸੁਣ ਕੀਰਤਨ ਸਾਧ ਪੈ ਜਾਏ ਜਨਮ ਮਰਨ ਕੀ ਤਰਾਸ ਮਿਟਾਏ
ਚਰਨ ਕਮਲ ਠਾਕੁਰ ਉਰਧਾਰ ਦੁਰਲਭ ਦੇ ਨਾਨਕ ਨਿਸਤਾਰ ਗੌੜੀ ਮਹੱਲਾ ਪੰਜਵਾਂ ਜਾਕੋ ਆਪਣੀ ਕਿਰਪਾ ਤਾਰੇ ਸੋਜਨ ਰਸਨਾ ਨਾਮ ਉਚਾਰੇ ਹਰ ਬਿਸਤ ਸਹਿਸਾ ਦੁੱਖ ਵਿਆਪੇ ਸਿਮਤ ਨਾਮ ਭਰਮ ਪਾਉ ਭਾਗੇ ਰਹੋ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਤੇ ਜਨ ਦੁੱਖ ਨਿਪਟ ਨਹੀਂ ਆਵੇ ਹਰ ਕੇ ਟਹਿਲ ਕਤ ਜਨ ਸੋਏ ਤਾਕੋ ਮਾਇਆ ਅਗਰ ਨਾ ਪੋਹੈ ਮਨ ਤਨ ਮੁਖਰ ਨਾਮ ਦਿਆਲ ਨਾਨਕ ਤਜੀ ਦੇ ਅਵਰ ਜੰਜਾਲ ਗੌੜੀ ਮਹੱਲਾ ਪੰਜਵਾਂ ਛਿਆੜ ਸਿਆਣਪ ਬਹੁਤ ਚਤੁਰਾਈ ਗੁਰਪੂਰੇ ਕੀ ਟੇਕ ਟਕਾਈ ਦੁੱਖ ਪਿੰਸੇ ਸੁਖ ਹਰ ਗੁਣ ਗਾਏ ਗੁਰਪੂਰਾ ਪੇਟਿਆ ਦੇ ਬੁਲਾਏ ਰਹੋ ਹਰ ਕਾ ਨਾਮ ਦਿਓ ਗੁਰ ਮੰਤਰ ਮਿਟੇ ਬਸੂਰੇ ਉਤਰੀ ਚਿੰਤ ਆਨੰਦ ਪਾਏ ਗੁਰ ਮਿਲਤ ਕਿਰਪਾਰ ਕਰ ਕਿਰਪਾ ਕਾਟੇ ਜਮਜਾਲ ਕਹੋ ਨਾਨਕ ਗੁਰਪੂਰਾ ਪਾਇਆ ਤਾਂ ਤੇ ਬਹਰ ਨਾ ਵਿਆਪੇ ਮਾਇਆ ਗੌੜੀ ਮਹੱਲਾ ਪੰਜਵਾਂ ਰਾਖ ਰਿਆ ਗੁਰਪੂਰੇ ਆਪ ਮਨਮਖ ਕੋ ਲਾਗੋ ਸੰਤਾਪ ਗੁਰੂ ਗੁਰ ਜਪ ਮੀਤ ਹਮਾਰੇ ਮੁਖ ਉਜਲ ਹੋਵੇ ਦਰਬਾਰੇ ਰਹੋ ਗੁਰ ਕੇ ਚੰਨ ਹਿਰਦੇ ਵਸਾਏ ਦੁੱਖ ਦੁਸ਼ਮਣ ਤੇਰੀ ਹਿਤੇ ਬਲਾਏ ਗੁਰ ਕੇ ਸ਼ਬਦ ਤੇਰੇ ਰੰਗ ਸਹਾਈ ਦਿਆਲ ਪਏ ਸਗਲੇ ਜੀ ਪਾਈ ਗੁਰਪੂਰੇ ਜਾ ਕਿਰਪਾ ਕਰੀ ਪੰਥ ਨਾਨਕ ਮੇਰੀ ਪੂਰੀ ਪਰੀ ਗੌੜੀ ਮਹੱਲਾ ਪੰਜਵਾਂ ਅਨਿਕ ਰਸਾ ਖਾਏ ਜੈਸੇ ਢੋਰ ਮੋਹਕੀ ਜੇਵਰੀ ਬਾਂਧਿਓ ਚੋਰ ਮ੍ਰਿਤਕ ਦੇ ਸਾਧਸੰਗ ਵਿਹੂਣਾ ਆਵਤ ਜਾਤ ਜੋਨੀ ਦੁਖੀ ਨਾ ਰਹੋ ਅਨਕ ਬਸਤਰ ਸੁੰਦਰ ਪਹਿਰਾਇਆ ਜੋ ਡਰਨਾ ਖੇਤ ਮੈਂ ਡਰਾਇਆ ਸਗਲ ਸਰੀਰ ਆਵਤ ਸਭ ਕਾਮ ਮਹਿਫਲ ਮਾਨਕ ਜਪੇ ਨਾ ਹੀ ਨਾਮ ਕਹੋ ਨਾਨਕ ਜਾ ਕੋ ਭਏ ਦੇ ਯਾਰ ਸਾਧ ਸੰਗ ਮਿਲ ਭਜੇ ਗੋਪਾ ਕੌੜੀ ਮਹੱਲਾ ਪੰਜਵਾਂ ਕਲ ਕਲੇਸ਼ਪੁਰ ਸ਼ਬਦ ਨਿਵਾਰੇ ਆਪਣ ਜਾਣ ਰਹੇ ਸੁਖ ਸਾਰੇ ਭੈ ਬਿਨ ਸਹਿ ਨਿਰਭਉ ਹਰ ਧਿਆਇਆ ਸਾਧ ਸੰਗ ਹਰ ਕੇ ਗੁਣ ਗਾਇਆ ਰਹੋ ਚਰਨ ਕਮਰਿਤ ਅੰਤਰ ਤਾਰੇ ਅਗਨ ਸਾਗਰ ਗੁਰ ਪਾਰ ਤਾਰੇ ਬੂਢਤ ਜਾਤ ਪੂਰੇ ਗੁਰ ਕਾਢੇ ਜਨਮ ਜਨ ਕੈ ਟੂਟੈ ਗਾਢੇ ਕਹੁ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟਤ ਗਤ ਭਈ ਹਮਾਰੀ ਗੌੜੀ ਮਹੱਲਾ ਪੰਜਵਾਂ ਸਾਧ ਸੰਗਤਾ ਕੀ ਸਰਨੀ ਪਰੋ ਮੰਤਨ ਆਪਣਾ ਆਗੇ ਤਰੋ ਅੰਤ ਨਾ ਪੀਵੋ ਮੇਰੇ ਭਾਈ ਸਿਮਰ ਸਿਮ ਸਭ ਤਪਤ ਬਜਾਈ ਰਹੋ ਤਜ ਅਭਿਮਾਨ ਜਨਮ ਮਰਨ ਨਿਵਾਰੋ ਹਰ ਕੇ ਦਾਸ ਕੇ ਚਰਨ ਨਮਸਕਾਰੋ ਸਾਧ ਸਾਸ ਪ੍ਰਭ ਮਨੇ ਸੰਭਾਲੇ ਸੋਤਨ ਸੰਚੋ ਜੋ ਚਾਲੇ ਨਾਲੇ ਇਸੇ ਪ੍ਰਾਪਤ ਚ ਮਸਤਕ ਭਾਗ ਕਹੁ ਨਾਨਕ ਤਾ ਕੀ ਚਰਨੀ ਲਾ ਗੌੜੀ ਮਹੱਲਾ ਪੰਜਵਾਂ ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦਿਸ਼ਟ ਸੰਚ ਜੀ ਵਾਹੇ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵ ਰਹੋ ਮਿਟ ਗਏ ਚਿੰਤ ਪੁਨੀ ਮਨੇ ਆਸਾ ਕਰੀ ਦਿਆ ਸਤਿਗੁਰ ਗੁਣ ਤਾਸਾ ਦੁਖ ਨਾਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾ ਗੁਰ ਫਰਮਾਏ ਇਛ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਗੌੜੀ ਮਹੱਲਾ ਪੰਜਵਾਂ ਤਪ ਗਏ ਪਾਈ ਪ੍ਰਭ ਸ਼ਾਂਤ ਸੀਤਲ ਪਏ ਕੀਨੀ ਪ੍ਰਭ ਦਾਂਤ ਪ੍ਰਭ ਕਿਰਪਾ ਤੇ ਭਏ ਸਹੇਰੇ ਜਨਮ ਜਨਮ ਕੇ ਪਿਛੜੇ ਮੇਲੇ ਰਹੋ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਵਿਥਿਆ ਥਾਉ ਸਹਿਜ ਸਵਾਏ ਬੋਲੇ ਹਰ ਬਾਣੀ ਆਠ ਪਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਤ ਜਮ ਨੇੜ ਨਾ ਆਵੇ ਕਹੁ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾਂ ਭਲੇ ਦਿਨ ਭਲੇ ਸੰਜੋਗ ਜਿਤ ਪੇਟੇ ਪਾਰ ਬ੍ਰਹਮ ਨਿਰਜੋਗ ਉਹ ਵੇਲਾ ਕਿਉਂ ਹੋ ਬਲ ਜਾਓ ਜਿਤ ਮੇਰਾ ਮਨ ਜਪੇ ਹਰ ਨਾਉ ਰਹੋ ਸਫਲ ਬੂਰਤ ਸਫਲ ਹੋ ਕਰੀ ਜਿਤ ਉਚਰੇ ਹਰ ਹਰੀ ਸਫਲ ਹੋ ਮਾਤਾ ਸੰਤ ਨਮਸਕਾਰ ਚਰਨ ਪ੍ਰੀਤ ਚਲੇ ਹਰ ਮਾਰਗ ਕਹੁ ਨਾਨਕ ਭਲਾ ਮੇਰਾ ਕਰਮ ਜਿਤ ਪੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਾਖ ਮਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਮਿਨ ਭਗਵੰਤ ਨਾਹੀ ਅਨਕੋਏ ਬਾਰੇ ਰਾਖੇ ਏਕੋ ਸੋਏ ਰਹੋ ਗੁਰ ਕੇ ਚਰਨ ਦੇ ਉਰਧਾਰ ਅਗਨ ਸਾਗਰ ਜਪ ਉਤਰੈ ਪਾਰ ਗੁਰਮੂਰਤ ਸੋ ਲਾਏ ਧਿਆਨ ਈਹਾ ਊਹਾ ਪਾਵੇ ਮਾਨ ਸਗਲ ਤਿਆਗ ਗੁਰ ਸਰਨੀ ਆਇਆ ਬਿਟੇ ਨੇਸਾ ਨਾਨਕ ਸੁਖ ਪਾਇਆ ਗੌੜੀ ਮਹੱਲਾ ਪੰਜਵਾਂ ਜਿਸ ਸਿਮਰਨ ਦੁਖ ਸਭ ਜਾਏ ਨਾਮ ਰਤਨ ਵਸੇ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਮ ਵਿਖਾਣੀ ਰਹੋ ਇੱਕ ਇਸ ਬਿਨ ਨਾਹੀ ਦੂਜਾ ਕੋਏ ਜਾ ਕੀ ਦੇਸ਼ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅੱਖਰ ਮਨ ਮੈਂ ਲੇਖ ਰਵ ਰਿਹਾ ਸਰਬੱਤ ਸਵਾਮੀ ਗੁਣ ਗਾਵੇ ਨਾਨਕ ਅੰਤਰ ਜਾਵੀ ਗੌੜੀ ਮਹੱਲਾ ਪੰਜਵਾਂ ਭੈਵੇਂ ਰਚਿਓ ਸਭ ਸੰਸਾਰਾ ਤਿਸ ਭਉ ਨਾਹੀ ਜਿਸ ਨਾਮ ਅਧਾਰਾ ਭੌਰਾ ਵਿਆਪੇ ਤੇਰੀ ਸਰਨਾ ਜੋਤ ਪਾਵੇ ਸੋਈ ਕਰਨਾ ਰਹਾਓ ਸੋਗ ਹਰਖ ਮੈਂ ਆਵਣ ਜਾਣਾ ਤਿਨ ਸੁਖ ਪਾਇਆ ਸੋ ਪ੍ਰਭਾਣਾ ਅਗਨ ਸਾਗਰ ਮਹਾਂ ਵਿਆਪੇ ਮਾਇਆ ਸੇ ਸ਼ੀਤਲ ਤਿਨ ਸਤਿਗੁਰ ਪਾਇਆ
ਰਾਖ ਲੈ ਪ੍ਰਭ ਰਾਖਣ ਹਾਰਾ ਕਹੋ ਨਾਨਕ ਜੰਤ ਵਿਚਾਰਾ ਗੌੜੀ ਮਹੱਲਾ ਪੰਜਵਾਂ। ਤੁਮਰੀ ਕਿਰਪਾ ਤੇ ਜਪੀਏ ਨਾਉ, ਤੁਮਰੀ ਕਿਰਪਾ ਤੇ ਦਰਗੇ ਠਾਓ, ਤੁਝ ਬਿਨ ਪਾਰਬਣਮੀ ਨਹੀਂ ਕੋਏ, ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹੋ। ਤੁਮ ਮਨ ਵਸੇ ਤੋ ਦੁਖ ਨਾ ਲਾਗੇ, ਤੁਮਰੀ ਕਿਰਪਾ ਤੇ ਭਰਮ ਪਾਉ ਪਾਗੇ, ਪਾਰ ਬ੍ਰਹਮ ਅਪਰੰਪਰ ਸਵਾਮੀ ਸਗਲ ਟਾਕੇ ਅੰਤਰ ਜਾਮੀ। ਕਰੋ ਅਰਦਾਸ ਆਪਣੇ ਸਤਿਗੁਰ ਪਾਸ, ਨਾਨਕ ਨਾਮ ਮਿਲੇ ਸਚ ਰਾਸ, ਗੌੜੀ ਮਹੱਲਾ ਪੰਜਵਾਂ। ਕਣ ਬਿਣਾ ਜੈਸੇ ਥੋਤਰ ਤੁਖਾ, ਨਾਮ ਪਿਹੁਨ ਸੁਣੇ ਸੇ ਮੁਖਾ, ਹਰ ਹਰ ਨਾਮ ਚੋਬੁਨ ਪ੍ਰਾਣੀ, ਨਾਮ ਪਿਹੁਨ ਤ੍ਰਿਕ ਬਹਿ ਬਿਗਾਨੀ, ਰਹੋ ਨਾਮ ਬਿਨਾ ਨਾਹੀ ਮੁਖ ਭਾਗ, ਪਰਤ ਬਿਹੁਨ ਕਹਾ ਸੁਹਾਗ, ਨਾਮ ਵਿਸਾਰ ਲਗੇ ਅਨਸਵਾਏ, ਤਾਂ ਕਿ ਆਸਨ ਪੂਜੀ ਕਾਏ, ਕਰ ਕਿਰਪਾ ਪ੍ਰਭ ਆਪਣੀ ਦਾਤ, ਨਾਨਕ ਨਾਮ ਜਪੇ ਦਿਨ ਰਾਤ। ਗੌੜੀ ਮਹੱਲਾ ਪੰਜਵਾਂ। ਤੂੰ ਸਮਰੱਥ ਤੂੰ ਹੈ ਮੇਰਾ ਸਵਾਮੀ, ਸਭ ਕੁਛ ਤੁਮ ਤੇ ਤੂੰ ਅੰਤਰ ਜਾਮੀ, ਪਾਰ ਬ੍ਰਹਮ ਪੂਰਨ ਜਨ ਓਟ, ਤੇਰੀ ਸਭ ਉਦਰੇ ਜਨ ਕੋਟ, ਰਹੋ ਜੇਤੇ ਜੀ ਤੇਤੇ ਸਭ ਤੇਰੇ, ਤੁਬਰੀ ਕਿਰਪਾ ਤੇ ਸੂਖ ਹਨੇਰੇ, ਜੋ ਕੁਛ ਵਰਤੇ ਸਭ ਤੇਰਾ ਭਾਣਾ, ਹੁਕਮ ਬੂਝੇ ਛੋ ਸਚ ਸਮਾਣਾ, ਕਰ ਕਿਰਪਾ ਦੀਜੇ ਪ੍ਰਵਦਾਨ, ਨਾਨਕ ਸਿਮਰੇ ਨਾਮ ਨਿਧਾਨ। ਗੌੜੀ ਮਹੱਲਾ ਪੰਜਵਾਂ। ਤਾਕਾ ਦਰਸ ਪਾਈਏ ਬੜਭਾਗੀ, ਜਾ ਕੇ ਰਾਮ ਨਾਮ ਦੇ ਬਲਾਗੀ, ਜਾ ਕੇ ਹਰ ਵਸਿਆ ਮਨ ਮਾਹੀ, ਤਾਂ ਕੋ ਦੁੱਖ ਸੁਪਨੇ ਵੀ ਨਾ ਹੀ ਰਹੋ, ਸਰਬ ਦਾਨ ਰਾਖੇ ਜਨ ਮਾਹੇ, ਤਾਂ ਕੇ ਸੰਕਿਲ ਬਿਖ ਤੁਕ ਜਾਏ, ਜਨ ਕੀ ਮਹਿਮਾ ਕਥੀ ਨਾ ਜਾਏ, ਪਾਰ ਬ੍ਰਹਮ ਜਿਨ ਰਿਹਾ ਸਮਾਏ, ਕਰ ਕਿਰਪਾ ਪ੍ਰਭ ਬਿਨੋ ਸੁਨੀ ਜੈ, ਦਾਸ ਕੀ ਤੁਰ ਨਾਨਕ ਕੋ ਦੀਜੇ। ਗੌੜੀ ਮਹੱਲਾ ਪੰਜਵਾਂ। ਹਰ ਸਿਮਰ ਤੇਰੀ ਜਾਏ ਬੁਲਾਏ, ਸਰਬ ਕਲਿਆਣ ਵਸੇ ਮਨੇ ਆਏ, ਭਜਵਨ ਮੇਰੇ ਏਕੋ ਨਾਮ, ਜੀ ਤੇਰਾ ਕਹਿ ਆਵੇ ਕਾਮ, ਰਹੋ ਰਹਿਣ ਦਿਨ ਸਗੁਣ ਗਾਓ ਅਨੰਤਾ, ਗੁਰਪੂਰੇ ਕੀ ਨਿਰਮਲ ਮੰਤਾ, ਛੋੜ ਪਾਵ ਏਕ ਟੇਕ ਰਾਖ, ਮਹਾਂ ਪਦਾਰਥ ਅੰਮ੍ਰਿਤ ਸਿਆਖ, ਬਿਕਮ ਸਾਗਰ ਤੇਈ ਜਨ ਤਰੇ, ਨਾਨਕ ਜਾ ਕੋ ਨਿਦਰ ਕਰੇ। ਕੌੜੀ ਮਹੱਲਾ ਪੰਜਵਾਂ। ਹਿਰਦੇ ਚਰਨ ਕਮਲ ਪ੍ਰਭ ਤਾਰੇ, ਪੂਰੇ ਸਤਿਗੁਰ ਮਿਲ ਨਿਸਤਾਰੇ, ਗੋਬਿੰਦ ਗੁਣ ਗਾਵੋ ਮੇਰੇ ਭਾਈ, ਮੇਰ ਸਾਧੂ ਹਰ ਨਾਮ ਧਿਆਈ, ਰਹੋ ਦੁਰਲਭ ਦੇ ਹੋਈ ਪ੍ਰਵਾਨ, ਸਤਿਗੁਰ ਤੇ ਪਾਇਆ ਨਾਮ ਨਿਧਾਨ, ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਕੇ ਭਰਮ ਮਿਟਾਇਆ, ਜਦ ਕਰ ਦੇਖੋ ਤਤ ਰਿਹਾ ਸਮਾਏ, ਨਾਨਕ ਦਾ ਸਰ ਕੀ ਸਰਣਾਏ। ਗੌੜੀ ਮਹੱਲਾ ਪੰਜਵਾਂ। ਗੁਰ ਜੀ ਕੇ ਦਰਸ਼ਨ ਕੋ ਬਲ ਬਲ ਜਾਓ, ਜਪ ਜਪ ਜੀਵਾਂ ਸਤਿਗੁਰ ਨਾਓ, ਪਾਰ ਬ੍ਰਹਮ ਪੂਰਨ ਗੁਰਦੇਵ, ਕਰ ਕਿਰਪਾ ਲਾਗੋ ਤੇਰੀ ਸੇਵ, ਰਹੋ ਚਰਨ ਕਮਲ ਹਿਰਦੇ ਔਰ ਧਾਰੀ, ਮਨ ਧਨ ਧਨ ਗੁਰ ਪ੍ਰਾਣ ਅਧਾਰੀ, ਸਫਲ ਜਨਮ ਹੋਵੇ ਪ੍ਰਵਾਨ, ਗੁਰ ਪਾਰ ਬ੍ਰਹਮ ਨਿਤ ਕਰ ਜਾਣ, ਸੰਤ ਤੂਰ ਪਾਈਏ ਬੜਭਾਗੀ, ਨਾਨਕ ਗੁਰ ਪੇਟ ਹਰ ਸਿਉਂਦੇ ਬਲਾਗੀ। ਗੌੜੀ ਮਹੱਲਾ ਪੰਜਵਾਂ। ਕਹੇ ਦੁਕਰਮ ਦਿਖਾਵੇ ਹੋਰ, ਰਾਮ ਕੀ ਦਰਗਹਿ ਬਾਧਾ ਚੋਰ, ਰਾਮ ਰਮੇ ਸੋਈ ਰਾਮਾਣਾ, ਜਲ ਥਲ ਮਈਅਰ ਏਕ ਸਮਾਣਾ, ਰਹੋ ਅੰਤਰ ਬਿਖਮੁਖ ਅੰਮ੍ਰਿਤ ਸੁਣਾਵੈ, ਜੰਪਰ ਵਾਧਾ ਚੋਟਾ ਖਾਵੈ, ਅਣਖ ਪੜਦੇ ਮੈਂ ਕਮਾਵੇ ਵਿਕਾਰ, ਖਿਨਮੈ ਪਲਟ ਹੋਏ ਸੰਸਾਰ, ਅੰਤਰ ਸਾਚ ਨਾਮ ਪ੍ਰਸਰਾਤਾ, ਨਾਨਕ ਤਿਸ ਕਿਰਪਾਲ ਵਧਾਤਾ। ਗੌੜੀ ਮਹੱਲਾ ਪੰਜਵਾਂ। ਰਾਮ ਰੰਗ ਕਦੇ ਉਤਰ ਨਾ ਜਾਏ, ਗੁਰਪੂਰਾ ਜਿਸ ਦੇਵ ਜਾਏ, ਹਰ ਰੰਗ ਰਾਤਾ ਜੋ ਮਨ ਸਾਚਾ, ਲਾਲ ਰੰਗ ਪੂਰਨ ਪੁਰਖ ਵਧਾਤਾ, ਰਹੋ ਸੰਤਾ ਸੰਗ ਬੈਸ ਗੁਣ ਗਾਏ, ਤਾਂ ਕਾ ਰੰਗ ਨਾ ਉਤਰੇ ਜਾਏ, ਬਿਨ ਹਰ ਸਿਮਰ ਸੁਖ ਨਹੀਂ ਪਾਇਆ, ਆਣ ਰੰਗ ਪੀ ਕੇ ਸਭ ਮਾਇਆ, ਗੁਰ ਰੰਗ ਸੇ ਪਏ ਨਿਹਾਲ, ਕਹੋ ਨਾਨਕ ਗੁਰ ਪਏ ਹੈ ਦਿਹਾਲ। ਗੌੜੀ ਮਹੱਲਾ ਪੰਜਵਾਂ। ਸਿਮਰਤ ਸਵਾਮੀ ਕਿਲ ਬਿਖ ਨਾਸੇ, ਸੂਖ ਸਹਿਜ ਆਨੰਦ ਨਿਵਾਸੇ, ਰਾਮ ਜਨਾ ਕੋ ਰਾਮ ਭਰੋਸਾ, ਨਾਮ ਜਪ ਸਭ ਮਿਟਿਓ ਆਂਦੇਸਾ, ਰਹੋ ਸਾਧ ਸੰਗ ਕਛ ਭਾਉ ਨਾ ਭਰਾਤੀ, ਗੁਣ ਗੋਪਾਲ ਗਾਈਏ ਦਿਨ ਰਾਤੀ, ਕਰ ਕਿਰਪਾ ਪ੍ਰਬੰਧਨ ਛੋਟ, ਚਰਨ ਕਮਲ ਕੀ ਦੀਨੀ ਓਟ, ਕਹੋ ਨਾਨਕ ਮਨ ਭਈ ਪ੍ਰਤੀਤ, ਨਿਰਮਲ ਜਸ ਪੀਆ ਜਨ ਨੀਤ। ਗੌੜੀ ਮਹੱਲਾ ਪੰਜਵਾਂ। ਹਰ ਚਰਨੀ ਜਾ ਕਾ ਮਨ ਲਾਗਾ, ਦੁਖ ਦਰਦ ਪ੍ਰਮਤਾ ਕਾ ਭਾਗਾ, ਹਰ ਤਨ ਕੋ ਵਾਪਾਰੀ ਪੂਰਾ, ਜਿਸੇ ਨਵਾਜੇ ਸੋ ਜਨ ਸੂਰਾ, ਰਹੋ ਜਾ ਕੋ ਭਾਈ ਕਿਰਪਾਲ ਸਾਈਂ, ਸੇ ਜਨ ਲਾਗੇ ਗੁਰ ਕੀ ਪਾਈ, ਸੂਖ ਸਹਿਜ ਸ਼ਾਂਤ ਆਨੰਦਾ, ਜਪ ਜਪ ਜੀਵੇ ਪਰਮਾਨੰਦਾ, ਨਾਮ ਰਾ ਸਾਧ ਸੰਖਾਟੀ, ਕਹੋ ਨਾਨਕ ਪ੍ਰਭ ਆਪਦਾ ਕਾਟੀ। ਗੌੜੀ ਮਹੱਲਾ ਪੰਜਵਾਂ। ਹਰ ਸਿਮਰਤ ਸਭ ਮਿਟੇ ਕਲੇ, ਚਰਨ ਕਮਲ ਮਨ ਮੈਂ ਪਰਵੇਸ਼, ਉਚਰੋ ਰਾਮ ਨਾਮ ਲਖਵਾਰੀ, ਅੰਮ੍ਰਿਤ ਪੀਵੋ ਪ੍ਰਪਿਆਰੀ, ਰਹੋ ਸੂਖ ਸਹਿਜ ਦਸ ਮਹਾਨੰਦਾ, ਜਪ ਜਪ ਜੀਵੇ ਪਰਮਾਨੰਦਾ, ਕਾਮ ਕ੍ਰੋਧ ਲੋਹ ਮਤ ਹੋਏ, ਸਾਧ ਕੇ ਸੰਕਿਲ ਵਿੱਚ ਸਭ ਤੋਏ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਦੀਜੇ ਸਾਧਰ ਵਾਲਾ। ਗੌੜੀ ਮਹੱਲਾ ਪੰਜਵਾਂ। ਜਿਸਕਾ ਦੀਆ ਪਹਿਨੇ ਖਾਏ, ਤਿਸਕੋ ਆਲਸ ਕਿਉਂ ਬਨੇ ਮਾਏ, ਖਸਮ ਵਿਸਾਰ ਆਨਕ ਲਾਗੈ, ਕੌੜੀ ਬਦਲੇ ਰਤਨ ਤਿਆਗੈ, ਰਹੋ
ਪ੍ਰਭੂ ਤਿਆਗ ਲਾਗਤ ਅਨਲੋਭਾ ਦਾਸ ਸਲਾਮ ਕਤ ਕਤ ਸੋਭਾ ਅੰਮ੍ਰਿਤ ਸਿਖਾਵੈ ਖਾਨ ਪਾਨ ਜਿਨ ਰੀਏ ਪਿਸੇ ਨਾ ਜਾਣੈ ਸੁਆਨ ਕਹੋ ਨਾਨਕ ਹਮ ਨੂਣ ਹਰਾਮੀ ਬਖਸ਼ ਲਿਓ ਪ੍ਰਭੇ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਗੁਰ ਕੇ ਚਰਨ ਮਨ ਮਹਿ ਧਿਆਨ ਸਗਲ ਤੀਰਥ ਮਚਨ ਇਸਨਾਨ ਹਰ ਦਿਨ ਹਰ ਸਿਮਰਨ ਮੇਰੇ ਭਾਈ ਕੋਟ ਜਨਮ ਕੀ ਮਨ ਲੈ ਜਾਈ ਰਹੋ ਹਰ ਕੀ ਕਥਾ ਰਿਤ ਮਹਿ ਵਸਾਈ ਮਨ ਵਾਂਛਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪ੍ਰਵਾਨ ਜਾ ਕੇ ਹਿਰਦੇ ਵਸੈ ਭਗਵਾਨ ਕੌ ਨਾਨਕ ਸਹੀ ਜਨ ਪੂਰੇ ਜਿਨੇ ਪ੍ਰਾਪਤ ਸਾਧੂ ਧੂਰੇ ਗੌੜੀ ਮਹੱਲਾ ਪੰਜਵਾਂ ਖਾਂਦਾ ਪਹਿਦਾ ਮੂਕਰ ਪਾਏ ਜਿਸਨੂੰ ਜੋਹੇ ਤੂ ਧਰਮ ਰਾਏ ਜਿਸਿਓ ਬੇਮੁਖ ਚਿਨ ਜੀਓ ਪਿੰਡ ਦੀਨਾ ਕੋਟ ਜਨ ਪਰਮੈ ਬਹੁਜੂ ਨਾ ਰਹੋ ਸਾਕਤ ਕੀ ਐਸੀ ਹੈ ਰੀਤ ਜੋ ਕਿਛ ਕਰੇ ਸਗਲ ਬਪਰੀਤ ਜਿਉ ਪ੍ਰਾਣ ਜਨ ਮਨ ਧਨ ਧਾਰਿਆ ਸੋਈ ਠਾਕਰ ਮਨੇ ਵਿਸਾਰਿਆ ਵਧੇ ਵਿਕਾਰ ਲਿਖੇ ਬੋ ਕਾਗਰ ਨਾਨਕ ਉਦਰ ਕਿਰਪਾ ਸੁਖ ਸਾਗਰ ਪਾਰ ਬ੍ਰਹਮ ਤੇਰੀ ਸਰਣਾਏ ਬੰਧਨ ਕਾਟ ਤਰੇ ਹਰਣਾਏ ਰਹੋ ਦੂਜਾ ਗੌੜੀ ਮਹੱਲਾ ਪੰਜਵਾਂ ਆਪਣੇ ਲੋਭ ਕੋ ਕੀਨੋ ਮੀਤ ਸਗਲ ਮਨੋਰਥ ਮੁਕਤ ਪਦ ਦੀਤ ਐਸਾ ਮੀਤ ਕਰੋ ਸਭ ਕੋਏ ਜਾਤੇ ਪ੍ਰਥਾ ਕੋਈ ਨਾ ਹੋਏ ਰਹੋ ਆਪਣੇ ਸਵਾਦਰੇ ਦੇ ਲੈ ਧਾਰਿਆ ਦੁੱਖ ਦਰਦ ਰੋਕ ਸਗਲ ਵਿਦਾਰਿਆ ਰਸਨਾ ਗੀਧੀ ਬੋਲਤ ਰਾਮ ਪੂਰਨ ਹੋਏ ਸਗਲੇ ਕਾਮ ਅਨਕ ਬਾਰ ਨਾਨਕ ਬਲਿਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਗੌੜੀ ਮਹੱਲਾ ਪੰਜਵਾਂ ਕੋਠ ਬਿਗਿਨ ਹਰੇ ਖਿਨਵਾਏ ਹਰ ਹਰ ਕਥਾ ਸਤਸੰਗ ਸੁਨਾਹੀ ਪੀਵਿਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਕੁਦਾਸ ਰਹੋ ਸਰਵ ਕਲਿਆਣ ਸੂ ਸਹਿਜਨ ਦਾਨ ਜਾ ਕੇ ਰਿਤੈ ਵਸੇ ਭਗਵਾਨ ਔਖਦ ਮੰਤਰ ਤੰਤ ਸਭ ਛਾਰ ਕਰਨੇ ਹਾਰ ਹਿਰਦੈ ਮੈਂ ਧਾਰ ਤਕ ਸਭ ਪਰਮ ਭਜੋ ਪਾਰ ਬ੍ਰਹਮ ਕਹੋ ਨਾਨਕ ਅਟਲ ਇਹ ਧਰਮ ਗੌੜੀ ਮਹੱਲਾ ਪੰਜਵਾਂ ਕਰ ਕਿਰਪਾ ਭੇਟੇ ਗੁਰ ਸੋਈ ਤਿਤਬਲ ਰੋਗਨਾ ਵਿਆਪੇ ਕੋਈ ਰਾਮ ਰਵਣ ਤਰਨ ਪੈ ਸਾਗਰ ਸੁਰ ਸਰ ਭਾਰੇ ਜਮਕਾਗਰ ਰਹੋ ਸਤਿਗੁਰ ਮੰਤਰ ਦੀਓ ਹਰਨਾਮ ਆਸੁਰ ਪੂਰਨ ਭਏ ਕਾਮ ਜਪ ਤਪ ਸੰਜਮ ਪੂਰੀ ਵਡਿਆਈ ਗੁਰ ਕਿਰਪਾਲ ਹਰ ਭਾਏ ਸਹਾਈ ਮਾਨ ਮੋਹ ਹੋਏ ਗੁਰ ਪਰਮ ਪੇਖ ਨਾਨਕ ਵਸੇ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾਂ ਵਿਖੇ ਰਾਜ ਤੇ ਅੰਦਲਾ ਪਾਰੀ ਦੁੱਖ ਲਾਗੇ ਰਾਮ ਰਾਮ ਚਿਤਾਰੀ ਤੇਰੇ ਦਾਸ ਕੋ ਤੂੰ ਵਡਿਆਈ ਬਾਇਆ ਮਗਰ ਨਰਕ ਲੈ ਜਾਈ ਰਹੋ ਰੋਗ ਗ੍ਰਸਤ ਚਿਤਾਰੇ ਨਾਉ ਪਿਖ ਮਾਤੇ ਕਾ ਠੌਰਾਂ ਠਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਆਨ ਸੁਖਾ ਨਾਈ ਆਵਤ ਚੀਤ ਸਦਾ ਸਦਾ ਸਿਮਰੇ ਉਪ ਸਵਾਮੀ ਮਿਲ ਨਾਨਕ ਹਰੇ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਆਠ ਪੈਰ ਸੰਗੀ ਬਟਵਾਰੇ ਕਰ ਕਿਰਵਾ ਪ੍ਰਭ ਲੈ ਨਵਾਰੇ ਐਸਾ ਹਰ ਸਰਬੋਂ ਸਭ ਕੋਏ ਸਰਵ ਕਲਾ ਪੂਰਨ ਪ੍ਰਤ ਸੋਏ ਰਹੋ ਮਹਾ ਤਪਤ ਸਾਗਰ ਸੰਸਾਰ ਪ੍ਰਭ ਖਿਨ ਮੈਂ ਪਾਰ ਉਤਾਰਨ ਹਾਰ ਅੰਦਰ ਤੋਰੇ ਨਹੀਂ ਜਾਹੇ ਸਿਮਤ ਨਾਮ ਮੁਕਤ ਫਲ ਪਾਹੇ ਉਕਤ ਸਿਆਣਪ ਇਸ਼ਤੇ ਕਛ ਨਾਹੀ ਕਰ ਕਿਰਪਾ ਨਾਨਕ ਗੁਣ ਗਾਹੇ ਗੌੜੀ ਮਹੱਲਾ ਪੰਜਵਾਂ ਥਾਤੀ ਪਾਈ ਹਰ ਕੋ ਨਾਮ ਵਿਚਰੈ ਸੰਸਾਰ ਪੂਰਨ ਸਭ ਕਾਮ ਬੜਭਾਗੀ ਹਰ ਕੀਰਤਨ ਗਾਈਐ ਪਾਰ ਬ੍ਰਹਮ ਤੇ ਦੇਹ ਸੁਪਾਈਏ ਰਹੋ ਹਰ ਕੇ ਚਰਨ ਹਿਰਦੇ ਔਰ ਧਾਰ ਪਵ ਸਾਗਰ ਚੜ ਉਤਰੈ ਪਾਰ ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਕਰ ਦੁੱਖ ਨਾ ਹੋਏ ਪ੍ਰੇਮ ਭਗਤ ਪੰਜ ਗੁਣੀ ਨਿਦਾਨ ਨਾਨਕ ਦਰਗਹਿ ਪਾਈਏ ਮਾਣ ਗੌੜੀ ਮਹੱਲਾ ਪੰਜਵਾਂ ਜਲਥਲ ਬਈਅਲ ਪੂਰਨ ਹਰ ਮੀਤ ਪ੍ਰਭਨਾ ਸੇ ਗਏ ਗੁਣ ਨੀਤ ਊਠਤ ਸੋਭਤ ਹਰ ਸੰਗ ਪਹੁਆ ਜਾ ਕੇ ਸਿਮਰ ਜਮਨੇ ਹੀ ਡਰੂਆ ਰਹੋ ਚਰਨ ਕਮਲ ਪ੍ਰਭ ਦੇ ਨਿਵਾਸ ਸਗਲ ਦੂਕਾ ਹੋਆ ਨਾਸ ਆਸਾ ਮਾਣ ਤਾਨ ਤਨ ਤੇਕ ਸਾਚੇ ਸਾਹੇ ਕੀ ਮਨ ਮੈਂ ਟੇਕ ਮਹਾਂ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭ ਰਾਖੇ ਦੇ ਹਾਥ ਗੌੜੀ ਮਹੱਲਾ ਪੰਜਵਾਂ ਹਰ ਹਰ ਨਾਮ ਮੱਜਨ ਕਰ ਸੂਚੇ ਕੋਟ ਗ੍ਰੈਂਡ ਪੁਨ ਫਲ ਬੂਚੇ ਰਹੋ ਹਰ ਕੇ ਚੰਦ ਦੇ ਮੈਂ ਵਸੇ ਜਨਮ ਜਨ ਕੇ ਕਿਲ ਬਿਖ ਨਸੇ ਸਾਧ ਸੰਕੀਰਤਨ ਫਲ ਪਾਇਆ ਜਮਕਾ ਮਾਰਗ ਦਿਸਣਾ ਆਇਆ ਮਨ ਮੈਂ ਕਰਮ ਗੋਬਿੰਦ ਆਧਾਰ ਤਾਂ ਕੇ ਛੂਟਿਓ ਬਿਖ ਸੰਸਾਰ ਕਰ ਕਿਰਪਾ ਪ੍ਰਭ ਕੀਨੋ ਆਪਣਾ ਨਾਨਕ ਜਾਪ ਜਪੇ ਹਰ ਜਪਣਾ ਗੌੜੀ ਮਹੱਲਾ ਪੰਜਵਾਂ ਪੌ ਸਰਨਾਈ ਜਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਪੰਜਨ ਪ੍ਰਭ ਮਨ ਅਬਸਾਹੀ ਡਰਪਤ ਡਰਪਤ ਡਰਪਤ ਡਰਪਤ ਜਨਮ ਬਹੁਤ ਜਾਹੀ ਰਹੋ ਜਾ ਕੇ ਹਿਰਦੇ ਵਸੇ ਹਰ ਨਾਮ ਸਗਲ ਮਨੋਰਥ ਤਾ ਕੇ ਪੂਰਨ ਕਾਮ ਜਨਮ ਜਰਾ ਮਿਰਤ ਸਿਵਾਸ ਸੋ ਸਮਰਥ ਸਿਮਰ ਸਾਸ ਗਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਾਮ ਸਵਾਮੀ ਕਾ ਨਾਨਕ ਟੇਕ ਗੁੜੀ ਗੌੜੀ ਮਹੱਲਾ ਪੰਜਵਾਂ ਬਾਹਰ ਰਾਖਿਓ ਹਿਰਦੇ ਸਮਾਲ ਘਰ ਆਏ ਗੋਬਿੰਦ ਲੈ ਨਾਲ ਹਰ ਹਰ ਨਾਮ ਸੰਤਨ ਕੇ ਸੰਗ ਮੰਤਨ ਰਾਤਾ ਰਾਮ ਕੇ ਰੰਗ ਰਹੋ ਗੁਰਪ੍ਰਸਾਦੀ ਸਾਗਰ ਤਰਿਆ ਜਨਮ ਜਨ ਕੇ ਕਿਲ ਵਿੱਚ ਸਭ ਹਰਿਆ ਸੋਭਾ ਸੁਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲ ਹਿਰਦੇ ਮੈਂ ਜਾਪ ਨਾਨਕ ਪੇ ਕੀਵੇ ਪਰਤਾਪ ਗੌੜੀ ਮਹੱਲਾ ਪੰਜਵਾਂ
ਤਨ ਇਹ ਥਾਨ ਗੋਬਿੰਦ ਗੁਣ ਗਾਏ, ਕੁਸ਼ਲ ਖੇਮ ਪ੍ਰਭ ਆਪ ਵਸਾਏ ਰਹੋ। ਬਿਪਤ ਤਾ ਜਾ ਹਰ ਨਿਰਮਲ ਨਾਹੀ, ਕੋਟ ਨੰਦ ਜੈ ਹਰ ਗੁਣ ਗਾਹੀ। ਹਰ ਵਿਸਰੀਏ ਦੁੱਖ ਰੋਗ ਕਨੇਰੇ, ਪ੍ਰਭ ਸੇਵਾ ਜਮ ਲਗੇ ਨਾ ਨੇਰੇ। ਸੋਵੜ ਪਾਗੀ ਨੇ ਚਲ ਥਾਨ, ਜੈ ਜਪੀਏ ਪ੍ਰਭ ਕੇਵਲ ਨਾਮ। ਜੈ ਜਾਈਏ ਤੈ ਨਾਲ ਮੇਰਾ ਸਵਾਮੀ, ਨਾਨਕ ਹੋ ਮੇਰਿਆ ਅੰਤਰ ਜਾਮੀ। ਗੌੜੀ ਮਹੱਲਾ ਪੰਜਵੀਂ। ਜੋ ਪ੍ਰਾਣੀ ਗੋਬਿੰਦ ਧਿਆਵੇ, ਪੜਿਆ ਅਨਪੜਿਆ ਪ੍ਰੰਗਤ ਪਾਵੇ। ਸਾਧੂ ਸੰਗ ਸਿਮਰਨ ਗੋਪਾਲ, ਬੇਨਾਮੇ ਝੂਠਾ ਤਨ ਮਾਲ ਰਹੋ। ਰੂਪ ਪੰਸੋ ਚਤੁਰ ਸਿਆਣਾ, ਜਿਰਮਨ ਮਾਨਿਆ ਗੁਰ ਕਾ ਭਾਣਾ। ਜਗ ਮੈਂ ਆਇਆ ਸੋ ਪ੍ਰਵਾਨ, ਕੱਟੜ ਆਪਣਾ ਸਾਮੀ ਜਾਣ। ਕਹੋ ਨਾਨਕ ਜਾ ਕੇ ਪੂਰਨ ਭਾਗ, ਹਰ ਚਰਨੀ ਤਾਕਾ ਮਨ ਲਾਗ। ਗੌੜੀ ਮਹੱਲਾ ਪੰਜਵਾਂ। ਹਰ ਕੇ ਦਾਸਿਓ ਸਾਖਤ ਨਹੀਂ ਸੰਗ, ਉਹ ਵਿਖਈ ਉਹ ਰਾਮ ਕੋ ਰੰਗ। ਰਹੋ ਮਨ ਅਸਵਾਰ ਜੈਸੇ ਤੁਰੀ ਸਿੰਗਾਰੀ, ਜਿਉਂ ਕਾ ਪੁਰਖ ਪਚਾਰੇ ਨਾਰੀ। ਬੈਲ ਕੋ ਨੇਤਰਾ ਪਹੁ ਦਹਾਵੇ, ਗੋਚਰ ਸਿੰਘ ਪਾਛੇ ਪਾਵੇ। ਗਾਡ ਲੇ ਖਾਮ ਦਾਨ ਕਰ ਪੂੰਜੀ, ਸੌਦੇ ਕੋ ਧਾਵੇ ਬਿਨ ਪੂੰਜੀ। ਨਾਨਕ ਰਾਮ ਨਮ ਜਪਜੀਤ, ਸਿਮਰ ਸਵਾਮੀ ਹਰਸਾ ਬੀਤ। ਗੌੜੀ ਮਹੱਲਾ ਪੰਜਵਾਂ। ਸਾਮਤ ਨਿਰਮਲ ਕਹੀਅਤ ਧੀਰ, ਰਾਮ ਰਸਾਇਣ ਪੀਵਤ ਬੀਰ। ਤਰਕੇ ਚੰਡ ਦੇ ਕਰ ਓਟ, ਜਨਮ ਮਰਨ ਤੇ ਚੋਟ। ਕਿਉਂ ਜੋਤ ਨਿਰਮਲ ਜਿਤ ਉਪਜੇ ਨਾ ਪਾਪ, ਰਾਮ ਰੰਗ ਨਿਰਮਲ ਪ੍ਰਤਾਪ। ਸਾਧ ਸੰਗਤ ਜਾਤ ਵਿਕਾਰ, ਸਭ ਤੇ ਉੱਚੇ ਹੋ ਉਪਕਾਰ। ਪ੍ਰੇਮ ਭਗਤ ਰਾਤੇ ਗੋਪਾਲ, ਨਾਨਕ ਸਾਚੇ ਸਾਧ ਰਵਾਲ। ਗੌੜੀ ਮਹੱਲਾ ਪੰਜਵਾਂ। ਐਸੀ ਪ੍ਰੀਤ ਗੋਬਿੰਦ ਸਿਉ ਲਾਗੀ, ਮੇਲ ਹੈ ਪੂਰਨ ਬੜ ਭਾਗੀ ਰਹੋ। ਪਰਤਾ ਪੇਗ ਵਿਕਸਿਓ ਜਿਉ ਨਾਰੀ, ਤਿਉ ਹਰ ਜਨ ਜੀਵੇ ਨਾਮ ਚਤਾਰੀ। ਪੂਤ ਦੇਖਿਓ ਜੀਵਤ ਮਾਤਾ, ਓਤ ਪੋਤ ਜਨ ਹਰ ਸਿਉ ਰਾਤਾ। ਲੋਭੀ ਆਨੰਦ ਕਰੇ ਪੇਖ ਤਨਾ, ਜਨ ਕਰਨ ਕਮਲ ਸਿਉ ਲਾਗੋ ਮਨਾ। ਬਿਸਰ ਨਾਹੀ ਤਿਲ ਦਾ ਤਾਰ, ਨਾਨਕੇ ਪ੍ਰਪੁਰਾਣ ਆਧਾਰ। ਗੌੜੀ ਮਹੱਲਾ ਪੰਜਵਾਂ। ਰਾਮ ਰਸਾਇਣ ਜੋ ਜਨ ਗੀਤੇ, ਚਰਨ ਕਮਲ ਪ੍ਰੇਮ ਭਗਤੀ ਪੀਤੇ ਰਹੋ। ਆਨ ਸਾਦੀ ਸੇ ਸਭ ਛਾਰ, ਨਾਮ ਬਿਨਾ ਨੈ ਫਲ ਸੰਸਾਰ। ਅੰਧਕ ਉਪਤੇ ਕਾਢੇ ਆਪ ਗੁਣ ਗੋਬਿੰਦ, ਅਚਰਜ ਪੜਤਾ ਬਣ ਤ੍ਰਿਣ ਤ੍ਰਿਪਵਣ ਪੂਰਨ ਗੋਪਾਲ। ਬ੍ਰਹਮ ਪਸਾਰ ਜੀ ਸੰਗ ਦਿਆਲ, ਕਹੋ ਨਾਨਕ ਸਾ ਕਥਨੀ ਸਾਰ। ਮਾਨ ਲੇਤ ਜੇ ਸਿਰਜਨ ਹਾਰ। ਗੌੜੀ ਮਹੱਲਾ ਪੰਜਵਾਂ। ਨਿਤ ਪ੍ਰਤ ਨਾਵਣ ਰਾਮ ਸਿਰ ਕੀਜੇ, ਚੋਲ ਮਹਾਰਸ ਹਰ ਅੰਮ੍ਰਿਤ ਪੀਜੇ ਰਹੋ। ਨਿਰਮਲ ਉਦ ਗੋਬਿੰਦ ਕਾ ਨਾਮ, ਮੱਜਨ ਕਰਤ ਪੂਰਨ ਸਭ ਕਾਮ। ਸੰਤ ਸੰਗਤੈ ਗੋਸ਼ਟ ਹੋਏ, ਕੋਟ ਜਨਮ ਕੇ ਕਿਲ ਬਿਖ ਖੋਏ। ਸਿਮਰੋ ਸਾਧ ਕਰੇ ਆਨੰਦ, ਮੰਤਨ ਰਵਿਆ ਪਰਮਾਨੰਦ। ਜਿਸੇ ਪ੍ਰਾਪਤ ਹਰ ਚਰਨ ਦਾਨ, ਨਾਨਕ ਦਾਸ ਤਿਸੈ ਕਰਵਾਣ। ਗੌੜੀ ਮਹੱਲਾ ਪੰਜਵਾਂ। ਜੋ ਕਿਛ ਕਰਜੇ ਤੇ ਮੈਲ ਨਾ ਲਾਗੇ, ਹਰ ਕੀਰਤਨ ਮੈਂ ਇਹੋ ਮਨ ਜਾਗੇ ਰਹੋ। ਇੱਕੋ ਸਿਮਰ ਨਾ ਦੂਜਾ ਭਾਉ, ਸੰਤ ਸੰਗ ਜਪ ਕੇਵਲ ਨਾਉ। ਕਰਮ ਧਰਮ ਨੇ ਵਰਤ ਪੂਜਾ, ਪਾਰ ਬ੍ਰਹਮ ਬਿਨ ਜਾਣ ਨਾ ਦੂਜਾ। ਤਾਂ ਕੀ ਪੂਰਨ ਹੋਈ ਕਾਲ, ਜਾ ਕੀ ਪ੍ਰੀਤ ਆਪਣੇ ਪ੍ਰਭ ਨਾਲ। ਸੋ ਵੈਸਨੋ ਜੋ ਅਪਰ ਅਪਾਰ, ਕਹੋ ਨਾਨਕ ਕੁੰਤਜੇ ਵਿਕਾਰ। ਗੌੜੀ ਮਹੱਲਾ ਪੰਜਵਾਂ। ਜੀਵਤ ਛਾੜ ਜਹੇ ਦੀਵਾਨੇ, ਮਾਇਆ ਉਨਕੇ ਤੋਂ ਬਰਸਾਨੇ। ਸਿਮਰ ਗੋਬਿੰਦ ਮੰਤਨ ਤੁਰ ਲਿਖਿਆ, ਕਾਹੂ ਕਾਜ ਨਾ ਆਪਤ ਵਿਖਿਆ ਰਹੋ। ਵਿਖੇ ਠਗੋਰੀ ਜਿਨ ਜਿਨ ਖਾਈ, ਤਾਂ ਕਿ ਤਿਸ਼ਨਾ ਕਬੂ ਨਾ ਜਾਈ। ਦਾਰਨ ਦੁੱਖ ਤੁੱਤਰ ਸੰਸਾਰ, ਰਾਮ ਨਾਮ ਮੈਨ ਕੈਸੇ ਉਤਰੇ ਪਾਰ। ਸਾਧ ਸੰਗ ਮਿਲ ਦੋਏ ਕੁਲ ਸਾਧ, ਰਾਮ ਨਾਮ ਨਾਨਕ ਆਧਾਰ। ਗੌੜੀ ਮਹੱਲਾ ਪੰਜਵਾਂ। ਗਰੀਬਾਂ ਉੱਪਰ ਜੇ ਖਿੰਝੇ ਦਾੜੀ, ਪਾਰ ਬ੍ਰਹਮਸਾ ਅਗਰ ਨਾ ਸਾੜੀ। ਪੂਰਾ ਨਿਉ ਕਰੇ ਕਰਤਾਰ, ਆਪਣੇ ਦਾਸ ਕੋ ਰਾਖਨ ਹਰ ਰਹੋ। ਆਦ ਜੁਗਾਦ ਪ੍ਰਗਟ ਪ੍ਰਤਾਪ, ਨਿੰਦਕ ਬੂਆ ਉਪਜ ਬੜਤਾਪ। ਤਿੰਨ ਮਾਰਿਆ ਜੋ ਰਖੇ ਨਾ ਕੋਏ, ਆਗੇ ਪਾਛੇ ਮੰਦੀ ਸੋਏ। ਆਪਣੇ ਦਾਸ ਰਾਖੇ ਕੰਠ ਲਾਏ, ਸਰਨ ਨਾਨਕ ਹਰ ਨਾਮ ਧਿਆਏ। ਗੌੜੀ ਮਹੱਲਾ ਪੰਜਵਾਂ। ਮਹਿਰ ਝੂਠਾ ਕੀ ਤੁਨ ਆ, ਪਾਪੀ ਕੋ ਲਾਗਾ ਸੰਤਾਪ। ਜਿਸੇ ਸੁਹਾਈ ਗੋਬਿੰਦ ਮੇਰਾ, ਤਿਸ ਕੋ ਜਮ ਨਹੀਂ ਆਵੇ ਨੇਰਾ ਰਹੋ। ਸਾਚੀ ਦਰਗੇ ਬੋਲੇ ਕੂੜ, ਸਿਰ ਹੱਥ ਹਿਪ ਛੋੜੇ ਅੰਧਾ ਬੂੜ। ਰੂਪ ਬਿਆਪੇ ਕਰਦੇ ਪਾਪ, ਪਤਲੀ ਹੋਏ ਬੈਠਾ ਪ੍ਰਭ ਆਪ। ਆਪਣੀ ਕਮਾਈਏ ਆਪੇ ਵਾਧੇ, ਸੰਧਿਆ ਸਾ ਜੀ ਕੈਸਾ ਦੇ। ਨਾਨਕ ਸਰਨ ਪਰੇ ਦਰਬਾਰ, ਰਾਖੀ ਪੈਜ ਮੇਰੇ ਕਰਤਾਰ। ਗੌੜੀ ਮਹੱਲਾ ਪੰਜਵਾਂ। ਜਨ ਕੀ ਤੂਰਮਨ ਮੀਠ ਘਟਾਨੀ, ਪੂਰਬ ਕਰਮ ਲਿਖਿਆ ਤੁਰਪਾਨੀ ਰਹੋ। ਅਹੋ ਬਦਮਨ ਪੂਰ ਵਧਾਈ, ਸਾਹ ਤੂਰਕਰ ਸੁੱਤ ਬਜਾਈ। ਅਨਕ ਜਲਾ ਜੇ ਧੋਵੇ ਦੇਹੀ, ਮੈਲ ਨਾ ਉਤਰੇ ਸੁਧਨਾ ਤੇਹੀ। ਸਤਿਗੁਰ ਭੇਟਿਓ ਸਦਾ ਕਿਰਪਾਲ, ਹਰ ਸਿਮਰ ਸਿਮਰ ਕਾਟਿਆ ਪਉ ਜਾਲ। ਮੁਕਤ ਭੁਕਤ ਚੁਕਤ ਹਰ ਨਾਉ, ਪ੍ਰੇਮ ਭਗਤ ਨਾਨਕ ਗੁਰ ਗਾਉ। ਗੌੜੀ ਮਹੱਲਾ ਪੰਜਵਾਂ। ਜੀਵਨ ਪਦਵੀ ਹਰ ਕੇ ਦਾਸ, ਜਿਨ ਮਿਲਿਆ ਆਤਮ ਪ੍ਰਗਾਸ। ਹਰ ਕਾ ਸਿਮਰਨ ਸੁਨ ਮਨ ਖਾਨੀ, ਸੁਖ ਪਾਵੈ ਹਰ ਦੁਆਰ ਪੁਰਾਣੀ ਰਹੋ। ਆਠ ਪੈਰ ਧਿਆਈਏ ਗੋਪਾਲ, ਨਾਨਕ ਦਰਸ਼ਨ ਦੇਖ ਨਿਹਾਲ। ਗੌੜੀ ਮਹੱਲਾ ਪੰਜਵਾਂ।
ਸ਼ਾਂਤ ਭਾਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹੋ ਰਾਮ ਨਾਮ ਨੇ ਰਸਨ ਬਖਾਨ ਬਿਨਸੇ ਰੋਗ ਭਾਈ ਕਲਿਆਣ ਪਾਰ ਬ੍ਰਹਮਪੁਰ ਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੈ ਨਿਤਨੀਤ ਗਈ ਵਿਆਦ ਉਭਰੇ ਜਨਮੀਤ ਮਨ ਵਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਨਾਈ।

ਰਹਾ ਤੈਨੂੰ ਭਰਜਾਈਏ ਕਰਵਾ ਨਾਨਕ ਜੀ ਨੂੰ ਜਪਿਆ ਨਿਰਵਾਣ ਗੌੜੀ ਮਹੱਲਾ ਪੰਨਾ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰਾਖਾ ਸਾਰ ਸੰਭਾਲ ਐਸਾ ਨਾਮ ਦੀਨ ਦੁਨੀ ਸਾਈ ਦਾਸ ਕੀ ਪਾਈ ਰੱਖੇ ਮੇਰੇ ਪਾਈ ਰਹੋ ਆਗੇ ਆਪੇ ਥਾਨ ਜਾ ਕੇ ਵੰਡਾਟ ਤਨ ਹਰ ਕਿਉਂ ਜਾਪੇ ਪਥ ਪ੍ਰਵਾਨ ਸੱਚ ਨਿਸ਼ਾਨ ਜਾਕੋ ਅਪਰੇ ਫਰਮਾਨ ਆਪੇ ਦਾਤਾ ਆਪ੍ਰਿਤਪਾਲ ਨਿਤ ਨਿਤ ਨਾਨਕ ਰਾਮ ਸੰਭਾਲ ਗੌੜੀ ਮਹੱਲਾ ਪੰਜਵਾਂ ਸਤਿਗੁਰ ਪੂਰਾ ਪਿਆ ਕਿਰਪਾਲ ਹਿਰਦੇ ਵਸਿਆ ਸਦਾ ਕਪਾਲ ਰਾਮ ਰਮਤ ਸਦ ਹੀ ਸੁਖ ਪਾਇਆ ਮਿਆ ਕਰੀ ਪੂਰਨ ਹਰ ਰਾਇਆ ਰਹੋ ਕਉ ਨਾਨਕ ਜਾ ਕੇ ਪੂਰੇ ਭਾਗ ਹਰ ਹਰ ਨਾਮ ਅਸਤਰ ਸੁਹਾਗ ਕਹ ਨਾਨਕ ਜਾ ਕੇ ਪੂਰੇ ਭਾਗ ਹਰ ਨਾਮ ਅਸਤਰ ਸੁਹਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਪਾਪ ਕਲੇ ਤੂੰ ਜੋਸ਼ ਜੀ ਜਾਤ ਰੰਗਾ ਕੇ ਨਾ ਸਭ ਨਾਲ ਕਿਆ ਮੁੜੀ ਸੁਣਾ ਐਵੇਂ ਮਾਲਕ ਜਾਣੇ ਹੋਏ ਕਿੱਤਾ ਤਾਂ ਸੁਣਿਆ ਰੋਣ

ਸੋਹਣਪਨ ਪ੍ਰਵਾਨ ਨਦਰੀ ਕਰਮ ਸਵੈ ਕੱਛ ਖਾਈ ਉੱਥੇ ਪਾਏ ਨਾਨਕ ਪੈਰ ਕਰਮ ਖੰਡ ਕਾ

ਨਾਨਕ ਅੰਤ ਨਾ ਅੰਤ।

संत सूर्मो वक्ता।

ਇੱਥੇ ਖੱਪ ਲੈ ਬੈਠਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਖ ਖਾਈ ਦਾ ਇੱਥੇ ਅੰਗੂਠ ਚੂਕ ਕਰਦਾ ਇਹ ਬੇਦਾਸ ਪਈ ਦਾ ਬੰਦ ਖਲਾਸੀ ਭਾਣਿਆ ਹੋਰ ਆਖ ਨਾ।

Thank you.

ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੇ ਸੁਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੌੜੀ ਮਹਲਾ ਪੰਜਵਾ ਤਨ ਉਹ ਮਸਤਕ ਤਨ ਤੇਰੇ ਨੇਤ ਤਨ ਉਹ ਭਗਤ ਜਿਨ

ਪਾਣਾ ਗੌੜੀ ਮਹੱਲਾ ਪੰਜਵਾ ਤੂੰ ਹੈ ਮਸਲ ਤਾਂ ਤੂੰ ਹੈ ਨਾਲ ਤੂੰ ਹੈ ਰੱਖ ਹੈ ਸਾਰ ਸੰਭਾਲ ਐਸਾ ਰਾਮ ਦੀਨ ਅੰਦਮੀ ਦਾ ਸੁਹਾਈ ਦਾਸ ਕੀ ਪੈਜ ਰੱਖੇ ਮੇਰੇ ਭਾਈ ਰਹਾਓ ਆਗੇ ਆਪ ਇਹੋ ਥਾਨ ਬਸ ਜਾ ਕੇ ਹਾਟ ਪੈਰ ਮਨ

ਕੀਆ ਕਹਤ ਨ ਸੰਗਹਿ ਪ੍ਰਾਣੀ ਕੋ ਨਾਨਕ ਜਿਸ ਕਿਰਪਾ ਤਾਰੈ ਹਿਰਦਾ ਸੁਧ ਬ੍ਰਹਮ ਵਿਚਾਰੈ ਗੋੜੀ ਮਹੱਲਾ ਪੰਜਵਾ ਸਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਸ

ਹਰ ਸੰਗ ਰਾਤਾ ਅੰਦਨ ਜਾਗੈ, ਹਰ ਸੰਗ ਰਾਤਾ ਸਹਿਜ ਘਰ ਵਸੈ, ਹਰ ਸੰਗ ਰਾਤੀ ਪ੍ਰਮ ਪਵਨ ਨਸੈ, ਹਰ ਸੰਗ ਰਾਤੀ ਮਾਤੀ ਉਸਮ ਹੋਏ, ਹਰ ਸੰਗ ਰਾਤੀ ਨਿਰਮਲ ਸੋਏ, ਕੋ ਨਾਨਕ ਤਿਨ ਕੋ ਬਲ ਜਾਈ, ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ। ਗੋੜੀ ਮਹੱਲਾ ਪੰਜਵਾ, ਉਦਮ ਕਰਤ ਸੀਤਲ ਮਨ ਪੈ, ਮਾਰਗ ਚਲਤ ਸਗਲ ਦੁਖ ਗਏ, ਨਾਮ ਜਪਤ ਮਨ ਪਏ ਆਨੰਦ, ਰਸ ਗਾਏ ਗੁਣ ਪਰਮਾਨੰਦ, ਹੀਮ ਪਿਆ ਕੁਚਲ ਘਰ ਆਏ, ਭੇਟ ਸਾਧ ਸੰਗ ਗਈ ਬੁਲਾਏ, ਰਹਾਓ ਨੇਤਰ ਪੁਨੀਤ ਪੇਕ ਦਹੀ ਦਰਸ, ਤਨ ਮਸਤਕ ਚਰਨ ਕਮਲ ਹੀ ਪਰਸ, ਗੋਬਿੰਦ ਕੀ ਟਹਿਲ ਸਫਲ ਇਹ, ਕਾਇਆ ਸੰਤ ਪ੍ਰਸਾਦ ਪਰਮ ਪਦ ਪਾਇਆ, ਜਨ ਕੀ ਕੀਨੀ ਆਪ ਸਹਾਏ, ਸੁਖ ਪਾਇਆ ਲਗ ਦਸ ਪਾਏ, ਆਪ ਗਿਆ ਤਾਂ ਆਪੇ ਪਏ, ਕਿਰਪਾ ਨਿਦਾਨ ਕੀ ਸਰਣੀ ਪਏ, ਜੋ ਚਾਹਤ ਸੋਈ ਜਬ ਪਾਇਆ, ਤਬ ਢੂੰਡਣ ਕਹਾ ਕੋ ਜਾਇਆ, ਅਸਤਰ ਪੈ ਬਸੇ ਸੁਖ ਆਸਨ, ਪ੍ਰਸਾਦ ਨਾਨਕ ਸੁਖ ਬਾਸਨ, ਗੌੜੀ ਮਹੱਲਾ ਪੰਜਵਾ, ਕੋਟ ਮਜਨ ਕੀਨੋ ਇਸ਼ਨਾਨ, ਲਾਖ ਅਰਬ ਖਰਬ ਦੀਨੋ ਦਾਨ, ਜਾਮਨ ਬਸਿਓ ਹਰ ਕੋ ਨਾਮ, ਸਗਲ ਪਵਿੱਤ ਗੁਣ ਗਾਏ ਗੋਪਾਲ, ਪਾਪ ਮਿਟ ਹੈ ਸਾਧੂ ਸਰਣ ਦਇਆਲ, ਰਾਓ ਬਹੁਤ ਉਰਧ ਤਬ ਸਾਧਨ ਸਾਧੇ, ਅਨਕ ਲਾਭ ਮਨੋਰਥ ਲਾਦੇ, ਹਰ ਹਰ ਨਾਮ ਰਤਨ ਆਰਾਧੇ, ਸਿਮ੍ਰਿਤ ਸਾਸਤ ਵੇਦ ਬਖਾਨੇ, ਯੋਗ ਗਿਆਨ ਸਿੱਧ ਸੁਖ ਮਜਾਨੇ, ਨਾਮ ਜਪਤ ਪ੍ਰਭ ਸੋ ਮਨ ਮਾਨੇ, ਅਗਾਧ ਬੋਧ ਹਰ ਅਗਮ ਅਪਾਰੇ, ਨਾਮ ਜਪਤ ਨਾਮ ਹਿਰਦੀ ਵਿਚਾਰੇ, ਨਾਨਕੋ ਪ੍ਰਭ ਕਿਰਪਾ ਧਾਰੇ, ਗੌੜੀ ਮਹੱਲਾ ਪੰਜਵਾ, ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਮਲ ਗੁਰ ਹਿਰਦੇ ਬਸਾਇਆ, ਗੁਰ ਗੋਬਿੰਦ ਪਾਰ ਬ੍ਰਹਮ ਪੂਰਾ, ਤਿਸੇ ਅਰਾਧ ਮੇਰਾ ਮਨ ਧੀਰਾ, ਰਹਾਓ ਅੰਦਨ ਜਪੋ ਗੁਰੂ ਗੁਰਨਾਮ, ਤਾਤੇ ਸਿੱਧ ਪੈ ਸਗਲ ਕਾਮ, ਦਰਸ਼ਨ ਦੇਖ ਸੀਤਲ ਮਨ ਪਏ, ਜਨਮ ਜਨਮ ਕੇ ਕਿਲਬਖ ਗਏ, ਕੋ ਨਾਨਕ ਕਹਾ ਪੈ ਭਾਈ, ਆਪਣੇ ਸੇਵਕੀ ਆਪ ਪੈਜ ਰਖਾਈ, ਗੋੜੀ ਮਹੱਲਾ ਪੰਜਵਾ, ਆਪਣੇ ਸੇਵਕੋ ਆਪ ਸਹਾਈ, ਨਿਤ ਪ੍ਰਤ ਪਾਰੇ ਪਾਪ ਜੈਸੇ ਮਾਈ, ਪ੍ਰਭ ਕੀ ਸਰਨ ਉਭਰੇ ਸਭ ਕੋਏ, ਕਰਨ ਕਰਾਵਣ ਪੂਰਨ ਸੱਚ ਸੋਏ, ਰਹਾਓ ਆਪ ਮਨ ਵਸਿਆ ਕਰਨੇ ਹਾਰਾ, ਪੈ ਬਿਨਸੇ ਆਤਮ ਸੁਖ ਸਾਰਾ, ਕਰ ਕਿਰਪਾ ਆਪਣੇ ਜਨ ਰਾਖੇ, ਜਨਮ ਜਨਮ ਕੇ ਕਿਲਬ ਖਲਾਥੇ, ਕਹਿਣ ਨਾ ਜਾਏ ਪ੍ਰਭ ਕੀ ਵਡਿਆਈ, ਨਾਨਕ ਦਾਸ ਸਦਾ ਸਰਨਾਈ, ਰਾਗ ਗੌੜੀ ਚੇਤੀ ਮਹੱਲਾ ਪੰਜਵਾਂ, ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਮ ਕੋ ਬਲ ਪੂਰਨ ਭਾਈ, ਤਾਦੀ ਬ੍ਰਿਥਾ ਨ ਬਾਪੈ ਕਾਈ, ਰਾਓ ਜੋ ਜੋ ਚਿਤਵੈ ਦਾਸ ਹਰਮਾਈ, ਸੋ ਸੋ ਕਰਤਾ ਆਪ ਕਰਾਈ, ਨਿੰਦ ਕੀ ਪ੍ਰਭ ਪਤ ਗਵਾਈ, ਨਾਨਕ ਹਰ ਗੁਣ ਨਿਰਭਉ ਗਾਈ, ਗੌੜੀ ਮਹੱਲਾ ਪੰਜਵਾ, ਭਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗੈ ਲਿਹੋ ਅੰਗੁਰੀਆ, ਰਹਾਓ ਰਾਵਣ ਨਾ ਸੁਰਸ ਨੈਣ ਸੁੰਦਰ ਨਹੀਂ, ਆਰਤ ਦੁਆਰ ਰਕਤ ਪੰਗੁਰੀਆ, ਤੀਨਾ ਨਾਥ ਅਨਾਥ ਕਰੁਣਾ ਮੈਂ, ਸਾਜਨ ਮੀਤ ਪਿਤਾ ਮਹਿ ਕਰਿਆ, ਚਰਨ ਕਵਲ ਹਿਰਦੇ ਗਹਿ ਨਾਨਕ, ਪੈ ਸਾਗਰ ਸੰਤ ਪਾਰ ਉਤਰਿਆ, ਰਾਗ ਗੌੜੀ ਬੈਰਾਗਣ ਮਹੱਲਾ ਪੰਜਵਾ, ਇੱਕ ਓ ਅੰਕਾਰ ਸਤਿਗੁਰ ਪ੍ਰਸਾਦ, ਦਈ
गुसाई पीसला छू संग मारे बात जियो रहाओ सुज बिन करी न जीवना तिर ग्रहना संसार जी प्राण सुख दातया निमक निमक बलिहार जी।

ਨਾਨਕ ਮਾਗਤ ਨਾਮ ਆਧਾਰੇ ਰਾਗ ਗੌੜੀ ਪੂਰਵੀ ਮਹਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਵਨ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਰਹਾਓ ਰੂਪਹੀਨ ਬੁੱਧ ਬਲਹੀਨੀ ਮੋਹਿ ਪਰਦੇਸਨ ਦੂਰ ਸੇ ਆਈ ਨਾਹਨ ਦਰਬ ਨ ਜੋਬਨ ਮਾਤੀ ਮੋਹਿ ਅਨਾਦੀ ਕਰੋ ਸਮਾਈ ਕੋਜਤ ਕੋਜਤ ਪਈ ਬੈਰਾਗਨ ਪਰ ਦਰਸ਼ਨ ਕੋ ਪਿਰਤਿਤ ਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਗੌੜੀ ਮਹਲਾ ਪੰਜਵਾ ਅਬਿਲ ਵੇਖੋ ਪ੍ਰੀਤ ਮਨ ਲਾਗੀ ਪਾਏ ਲੋਗੋ ਮੋਹੇ ਕਰੋ ਬੇਨਤੀ ਓ ਸੰਤ ਮਿਲੈ ਵਟ ਭਾਗੀ ਰਹਾਓ ਮਨ ਆਖੋ ਤਨ ਰਾਖੋ ਆ ਗਏ ਮਨ ਕੀ ਮਤ ਮੋਹੇ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੈ ਅੰਤਨ ਫਿਰੋ ਤਿਸ ਪਿੱਛੇ ਬੈਰਾਗੀ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਪਿਟ ਪੁਰਖ ਰਸਿਕ ਬੈਰਾਗੀ ਮਿਟੇ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੌੜੀ ਮਹਲਾ ਪੰਜਵਾਂ ਨਿਕ ਸਿਰੇ ਪੰਖੀ ਸਿਮਰ ਹਰ ਪਾਂਖ ਬਿਲ ਸਾਧੂ ਸ਼ਰਨ ਗਹੋ ਪੂਰਨ ਰਾਮ ਰਤਨ ਹੀਰੇ ਸੰਗ ਰਾਖ ਰਹਾਓ ਤਮਕੀ ਕੁਈ ਤ੍ਰਿਸਾ ਰਸ ਪੰਕਜ ਅਤਰੀ ਖਣ ਮੋਹ ਕੀ ਫਾਸ ਕਾਟਨ ਹਾਰ ਜਗ ਗੋਬਿੰਦ ਗੁਰ ਗੋਬਿੰਦ ਚਰਨ ਕਮਲਤਾ ਕੇ ਕਰੋ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨੋ ਅਰਦਾਸ ਕਰ ਗੇ ਲੇਹੋ ਨਾਨਕੇ ਸਵਾਮੀ ਜੀਵ ਪਿੰਡ ਸਭ ਸੁਮਰੀ ਰਾਸ ਗੋੜੀ ਮਹਲਾ ਪੰਜਵਾ ਅਰਪੀ ਕੋ ਸਿਮ੍ਰਿਤ ਮਨ ਮੇਰਾ ਆਸ ਪਿਆਸੀ ਚਿਤਵੋ ਦਿਨ ਰਹਿਣੀ ਹੈ ਕੋਈ ਸ਼ਾਂਤ ਮਿਲਾਵੇ ਨੇਰਾ ਰਹਾਓ ਸੇਵਾ ਕਰੋ ਦਾਸ ਦਾਸਨ ਕੀ ਅਨਕ ਭੰਤ ਕਰੋ ਨਿਹੋਰਾ ਸੋਲਾ ਤਾਰ ਸੋਲੇ ਸੁਖ ਸਗਲੇ ਬਿਨ ਹਰ ਦਸ ਸੁਭੋ ਹੀ ਸੋਰਾ ਸੰਤ ਪ੍ਰਸਾਦ ਗਾਇ ਗੁਣ ਸਾਗਰ ਜਨਮ ਜਨ ਕੋ ਜਾਤ ਬਹੋਰਾ ਆਨੰਦ ਸੁਖ ਭੇੜ ਹਰ ਨਾ

ਆਖਿਆ ਸੁਆਮੀ ਕੜ ਕੜ ਆਂਤਰ ਸੋਈ ਰੇ ਨਾਨਕ ਦਾਸ ਸਾਖੀ ਸਰਣਾਈ ਜਾਦੇ ਬੇਸਾ ਨਾ ਕੋਈ ਰੇ ਵਾਹਿਗੁਰੂ ਸਤਿ

ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਹਰ ਕਬਹੁ ਨਾ ਮਨੁ ਬਿਸਾਰੇ, ਕੀਹਾ ਉਹਾ ਸਰਬ ਸੁਖ ਦਾਤਾ, ਘਟ ਸਗਲ ਘਟਾ ਪ੍ਰਤ ਪਾਰੇ ਰਹਾਉ। ਮਹਾਂ ਕਸ਼ਟ ਕਾਟੇ ਖਿਨ ਭਿੱਤਰ ਰਸਨਾ ਨਾਮ ਚਿਤਾਰੇ, ਸੀਤਲ ਸ਼ਾਂਤ ਸੁਖ ਹਰ ਚਰਨੀ ਜਹ ਸੀਤਲ ਸ਼ਾਂਤ ਸੁਖ ਹਰ ਸਰਣੀ, ਜਲਤੀ ਅਗਨ ਨਿਵਾਰੇ। ਗਰਭ ਕੁੰਡ ਨਰਕ ਤੇ ਰਾਖੈ, ਭਵਜਲ ਪਾਰ ਉਤਾਰੇ। ਚਰਨ ਕਮਲ ਅਰਾਧਤ ਮਨ ਮਹਿ, ਜਮ ਕੀ ਤ੍ਰਾਸ ਵਿਦਾਰੇ। ਪੂਰਨ ਪਾਰ ਬ੍ਰਹਮ ਪਰਮੇਸ਼ਰ, ਊਚਾ ਅਗਮ ਅਪਾਰੇ। ਗੁਣ ਗਾਵਤ ਧਿਆਵਤ ਸੁਖ

ਬਾਬਰ ਰਾਜਪ ਰੰਗ ਤਿਆਗ ਚੱਲਿਓ ਹੈ ਮੂੜ ਨੰਗ ਚੋਆ ਚੰਦਨ ਦੇਹ ਫੂਲਿਆ ਸੋ ਤਨ ਧਰ ਸੰਗ ਰੂਲਿਆ ਮੋਹੇ ਮੋਹਿਆ ਜਾਨੇ ਦੂਰ ਹੈ ਕਹੋ ਨਾਨਕ ਸਦਾ ਦੂਰ ਹੈ ਗੌੜੀ ਮਹੱਲਾ ਪੰਜਵਾਂ ਮਨ ਤਰ ਤਰ ਪੈ ਹਰ ਨਾਮ ਨੂੰ ਸਾਗਰ ਲਹਿਰ ਸੰਸਾਰ ਸੰਸਾਰ ਗੁਰ ਬਹੁਤ ਪਾਰ ਗ੍ਰਾਮ ਨੂੰ ਰਹਾਉ ਕਾਲ ਕਾਲਕ ਅੰਧਿਆਰੀਆ ਗੁਰ ਗਿਆਨ ਦੀਪਕ ਉਜਿਆਰੀਆ ਵਿਖ ਵਿਖਿਆ ਪਸਰੀ ਅਤਕ ਨੀ ਉਭਰੇ ਜਪ ਜਪ ਹਰ ਗੁਨੀ ਮਤ ਮਾਰੋ ਮਾਇਆ ਸੋਇਆ ਗੁਰ ਭੇਟਤ ਭ੍ਰਮ ਪਉ ਖੋਇਆ ਕਹੋ ਨਾਨਕ ਏਕ ਧਿਆਇਆ ਘਟ ਘਟ ਨਦਰੀ ਆਇਆ ਗੌੜੀ ਮਹੱਲਾ ਪੰਜਵਾਂ ਦੀਬਾਨ ਮਾਰੋ ਤੂੰ ਹੀ ਏਕ ਸੇਵਾ ਥਾਰੀ ਗੁਰ ਹੇਟੇਕ ਰਹਾਉ ਅਨਕ ਜੁਗਤ ਨਹੀਂ ਪਾਇਆ ਗੁਰ ਚਾਕਰ ਲੈ ਆਇਆ ਮਾਰੇ ਪੰਚ ਵਿਖਾਦਿਆ ਗੁਰ ਕਿਰਪਾ ਤੇ ਦਲ ਸਾਧਿਆ

ਭਲੇ ਨਾਨਕ ਤਿੰਨ ਮੁਖ ਉਜਲੇ ਗੌੜੀ ਮਹੱਲਾ ਪੰਜਵਾ ਜੀਏ ਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵ ਨੂੰ ਤਿੰਨ ਮਹਿ ਭਉ ਹੈ ਜਾਮ ਕਾ ਰਹਾਉ ਅਵਰ ਜਤ ਨਹੀਂ ਪਾਈਏ ਵੱਡੇ ਭਾਗ ਹਰ ਧਿਆਈਏ ਲਾਖ ਹਿਕਮਤੀ ਜਾਣੀਏ ਆਗੇ ਤੇ ਨਹੀਂ ਮਾਨੀਏ ਅਹਿੰਗ ਬੁੱਧ ਕਰਮ ਕਮਾਵਨੇ ਗ੍ਰਹਿ ਬਾਲੂ ਨੀਰ ਬਹਾਵਨੇ ਪ੍ਰਭ ਕਿਰਪਾਲ ਕਿਰਪਾ ਕਰੇ ਨਾਨਕ ਨਾਮ ਸਾਧੂ ਸੰਗ ਮਿਲੇ ਗੌੜੀ ਮਹੱਲਾ ਪੰਜਵਾ ਵਾਰ ਨੇ ਬਲਿਹਾਰ ਨੇ ਲੱਖ ਬਰੀਆਂ ਨਾਮੋ ਨਾਮ ਸਾਹਿਬ ਕੋ ਪ੍ਰਾਨ ਅਦਰੀਆ ਰਹੁ ਕਰਨ ਕਰਾਵਨ ਤੂੰ ਹੀ ਏਕ ਜੀ ਅਜੰਤ ਕੀ ਤੂੰ ਹੀ ਟੇਕ ਰਾਜ ਜੋਬਨ ਪ੍ਰਭ ਤੂੰ ਧਨੀ ਤੂੰ ਨਿਰਗੁਣ ਤੂੰ ਸਰਗੁਣੀ ਆਊਹਾ ਤੁਮ ਰੱਖੇ ਗੁਰ ਕਿਰਪਾ ਤੇ ਕੋਲਕੇ ਅੰਤਰ ਜਾਮੀ ਪ੍ਰਭ ਸੁਜਾਨ ਨਾਨਕ ਤਕੀਆ ਤੂੰ ਹੀ ਤਾਣ ਗੌੜੀ ਮਹੱਲਾ ਪੰਜਵਾਂ ਹਰਿ ਹਰਿ ਹਰ ਅਰਾਧੀਐ ਸਤ ਸੰਗਤ ਹਰ ਮਨ ਵਸੇ ਭਰਮ ਮੋਹ ਭਉ ਸਾਧੀਏ ਰਹੁ ਵੇਦ ਪੁਰਾਣ ਸਿਮ੍ਰਿਤ ਪਨੇ ਸਭ ਉੱਚ ਬਿਰਾਜਿਤ ਜਨ ਸੁਨੇ ਸਗਲਾ ਸਥਾਨ ਭੈ ਭੀਤ ਚੀਨ ਰਾਮ ਸੇਵਕ ਭੈ ਰਹਿਤ ਕੀਨ ਲੱਖ ਚੁਰਾਸੀ ਜੋਨ ਫਿਰੇ ਗੋਬਿੰਦ ਲੋਕ ਨਹੀਂ ਜਨਮ ਮਰੇ ਵੱਲ ਬੁੱਧ ਸਿਆਣਪ ਹਉਮੈ ਰਹੀ ਹਰ ਸਾਧ ਸਰਣ ਨਾਨਕ ਗਈ ਗੌੜੀ ਮਹੱਲਾ ਪੰਜਵਾਂ ਮਨ ਰਾਮ ਨਾਮ ਗੁਣ ਗਾਈਏ ਨੀਤ ਨੀਤ ਹਰ ਸੇਵੀਐ ਸਾਸ ਸਾਸ ਹਰ ਧਿਆਈਏ ਰਹਾਉ ਸੰਤ ਸੰਗ ਹਰ ਮਨ ਵਸੈ ਦੁੱਖ ਦਰਦ ਹਨੇਰਾ ਭ੍ਰਮ ਨਸੈ ਸੰਤ ਪ੍ਰਸਾਦ ਹਰ ਜਾਪੀਏ ਸੋ ਜਨ ਦੁੱਖ ਨ ਵਿਆਪੀਏ ਜਾ ਕੋ ਗੁਰ ਹਰ ਮੰਤਰ ਦੇ ਸੋ ਉਭਰਿਆ ਮਾਇਆ ਅਗਨ ਤੇ ਨਾਨਕੋ ਪ੍ਰਭ ਮਿਆ ਕਰ ਮੇਰੇ ਮਨ ਤਨ ਵਾਸੇ ਨਾਮ ਹਰ ਗੌੜੀ ਮਹੱਲਾ ਪੰਜਵਾਂ ਰਸਨਾ ਜਪੀਏ ਇੱਕ ਨਾਮ ਇਹਾ ਸੁਖ ਆਨੰਦ ਘਨਾ ਅਗੇ ਜੀ ਕੈ ਸੰਗ ਕਾਮ ਰਹੋ ਕੱਟੀਏ ਤੇਰਾ ਅਹਿੰਗ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਾਕਿਆ ਤਾਂ ਕੀ ਤ੍ਰਿਸ਼ਨਾ ਲਾਤੀਆ ਹਰ ਬਿਸਰਾਮ ਨਿਧ ਪਾਇਆ ਸੋ ਬਹੁ ਨਾ ਕਥੀ ਧਾਇਆ ਹਰ ਹਰ ਨਾਮ ਜਾ ਕੋ ਗੁਰ ਦੀਆ ਨਾਨਕ ਤਾ ਕਾ ਭਉ ਗਿਆ ਰਾਗ ਗੌੜੀ ਮਹੱਲਾ ਪੰਜਵਾਂ ਜਾ ਕੋ ਬਿਸਰੇ ਰਾਮ ਨਾਮ ਆਹੂ ਕੋ ਪੀਰ ਸਾਧ ਸੰਗਤ ਮਿਲ ਹਰ ਰਵੇ ਸੇ ਗੁਣੀ ਗਹੀਰ ਰਹੁ ਜਾ ਕੋ ਗੁਰਮੁਖ ਹਿਰਦੇ ਬੁੱਧ ਤਾਕੇ ਕਰ ਤਲ ਨਵ ਨਿਧ ਜੋ ਜਾਣੇ ਹਰ ਪ੍ਰਭ ਤਨੀ ਕਿਚ ਨਾਹੀ ਤਾਕੇ ਕਮੀ ਕਰਨੇ ਹਰ ਪਛਾਨਿਆ ਸਰਬ ਸੂਖ ਰੰਗ ਮਾਣਿਆ ਹਰ ਧਨ ਜਾ ਕੇ ਗ੍ਰਹਿ ਵਸੈ ਕੋ ਨਾਨਕ ਤਿੰਨ ਸੰਗ ਦੁੱਖ ਨਸੈ ਗੌੜੀ ਮਹੱਲਾ ਪੰਜਵਾਂ ਗਰਭ ਵੱਡੋ ਮੂਲ ਇਤਨੋ ਰਹਿ ਨਹੀਂ ਗੋ ਕਿਤਨੋ ਰਹੋ ਬੇਵਰਜਤ ਬੇਦ ਸੰਤ ਨਾ ਉਆਹੂ ਸਿਓ ਰੇ ਹਿਤਨੋ ਹਾਰ ਜੁਆਰ ਜੁਆ ਬਿਦੇ ਇੰਦਰੀ ਵਸ ਲੈ ਜਿਤਨੋ ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗ ਰਿਤਨੋ ਨਾਨਕ ਉਦਰੇ ਸਾਧ ਸੰਗ ਕਿਰਪਾ ਨਿਧ ਮੈਂ ਦਿਤਨੋ ਗੌੜੀ ਮਹੱਲਾ ਪੰਜਵਾਂ ਮੋਏ ਦਾਸ ਰੋ ਠਾਕਰ ਕੋ ਪ੍ਰਧਾਨ ਪ੍ਰਭ ਕਾ ਕਾਨਾ ਰਹਾਉ ਐਸੋ ਐਰੇ ਕਸਮ ਮਾਰਾ ਕਿਨ ਮੈਂ ਸਾਜ ਸੁਵਾਰਨ ਹਾਰਾ ਕਾਮ ਕਰੀਜੇ ਠਾਕਰ ਭਾਵਾ ਗੀਤ ਚਰਿੱਤ ਪ੍ਰਭ ਕੇ ਗੁਣ ਗਾਵਾ ਸਰਨ ਪ੍ਰਿਓ ਠਾਕੁਰ ਵਾ ਜੀਰਾ ਤਿਨਾ ਦੇਖ ਮੇਰਾ ਮਨ ਤੀਰਾ ਏਕ ਟੇਕ ਏਕੋ ਆਧਾਰਾ ਜਨ ਨਾਨਕ ਹਰ ਕੀ ਲਾਗਾ ਕਾਰਾ ਗੌੜੀ ਮਹੱਲਾ ਪੰਜਵਾਂ ਹੈ ਕੋਈ ਐਸਾ ਹੋਮੇ ਤੂਰੇ ਇਸ ਮਿੱਟੀ ਤੇ ਇਹੋ ਮਨ ਹੋ ਰਹਿ ਰਹਾਉ ਅਗਿਆਨੀ ਮਾਨੁੱਕ ਭਇਆ ਜੋ ਨਾਹੀ ਸੋ ਲੋਰੇ ਰਹਿਣ ਅੰਧਾਰੀ ਕਾਰੀਆਂ ਕਵਨ ਜੁਗਤ ਜਿਤ ਭੋਰੈ
ब्रह्म तो आर्या अनक विधि कर तुरै को नानक कृपा भई साध संगत निद मोरै गौड़ी महला पंजवां चितामण करुणामय रहो दीन दयाल पार ब्रह्म जाके सिमरन सुख भय अकाल पुरख अगाध बोध सुनत जसो कोर अग कहे कृपा निध प्रभ मया धार नानक हर हर नाम ले गौड़ी पूर्वी महला पंजवां मेरे मन शरण प्रभु सुख पाए जा दिन बिसरे प्राण सुख दाता सो दिन जात अजाय रहाओ एक रहन के पौन तुम आए पौ जुग आस बुदाए रह मंदर संपे जो दिसे जो तरवर की साए तन मेरा संपे सब मेरी बाग मिलक सब जाए देवनहारा बरत सिरो देवनहारा बिसरियो ठाकुर खिन में होत पराए पहरे बागा कर इस नाना चोआ चंदन लाए निरपौ निरंकार नहीं चीनिया जो हस्ती नावाए जो होए कृपालता सतगुर मिले सब सुख हर के नाए मुक्त पया बंधन गुर को ले जा नानक हर गुण गाए गौड़ी पूर्वी महला पंजवां मेरे मन गुर गुर गुर सद करिए रतन जन्म सफल गुर किया दर्शन को बिल हरिय राओ जेते सास ग्रास मन लेता तेते ही गुण गाये जो होए दयाल सतगुर अपना ताहे मत बुद्ध पाइये मेरे मन नाम लय जम बंध ते छूटे सर्व सुखा सुख पाइये सेव स्वामी सतगुर दाता मन बंचत फल आइये नाम इष्ट मीत सुत करता मन संग तुहारी चाले कर सेवा सतगुर अपने की गुर ते पाइये पाले गुर कृपाल कृपा प्रभ धारी बिनसे सर्ब अंदेसा नानक सुख पाया हर कीर्तन मिट्यो सगल क्लेश।

ਮਹੱਲਾ ਪੰਜਵਾਂ ਗੁਣ ਕੀਰਤ ਨਿਦਮੋਰੀ ਰਹੋ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸੋਟ ਪ੍ਰਭ ਤੋਰੀ।

ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਨਾਮ ਲਿਹੋ ਮੀਤਾ ਲਿਹੋ, ਆਗੇ ਵਿਖਮ ਪੰਥ ਭੈਅ ਆਨ ਰਹਾਓ।

ਸਾਰੀ ਤ੍ਰਿਪ ਦਗਾਏ ਰਹੇ ਰਿਧ ਅੰਤਰ ਡੋਲਨ ਤੇ ਅਬ ਚੁੱਕੇ ਅਖੁੱਟ ਖਜ਼ਾਨਾ ਸਤਿਗੁਰ ਦੀਆ ਤੋਟ ਨਾਹੀ ਰੇ ਮੁੱਕੇ ਅਚਰਜ ਏਕ ਸੁਨੋ ਰੇ ਭਾਈ ਗੁਰ ਐਸੀ ਬੂਝ ਬਜਾਈ ਲਾਏ ਪਰਦਾ ਟਾਕਰ ਜੋ ਭੇਟਿਓ ਤੋ ਬਿਸਰੀ ਤਾਤ ਪਰਾਈ ਕਿਉ ਨਾ ਜਾਈ ਇਹੋ ਚੰਪੋ ਸੋ ਜਾਣੇ ਜਿਨ ਚਾਕਿਆ ਕਹੋ ਨਾਨਕ ਸੱਚ।

ਨਾਨਕ ਜਨ ਕੀ ਧੂਰਾ ਗੌੜੀ ਮਹੱਲਾ ਗੌੜੀ ਮਾਲਾ ਮਹੱਲਾ ਪੰਜਵਾਂ ਮੋਕੋ ਏ ਬਿੱਧ ਕੋ ਸਮਝਾਵੇ

ਗਿਆਨ ਆਧਾਰੇ ਜੀਉ, ਸਦਾ ਤੇਰੀ ਸਰਣਾਈ ਜੀਉ, ਜਿਸ ਮਿਲਿਆ ਮਨ ਜੀਵੈ ਭਾਈ ਜੀਉ, ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਉ, ਸਭ

ਨਾਨਕ ਕਹਿਤ ਮੁਕਤ ਪੰਥ ਇਹੋ ਗੁਰਮੁਖ ਹੋਏ ਤੁਮ ਪਾਵੋ। ਗੌੜੀ ਮਹੱਲਾ ਨੌਵਾਂ। ਓ ਮਾਈ ਭੁੱਲਿਓ ਮਨ ਸਮਝਾਵੇ।

ਆਇਸਮਾਨਾ ਲਿਖਤ ਮਿਟੇ ਨਹੀਂ ਸਬਦੀ ਨੀਸਾਨਾ ਕਰਤਾ ਕਰਣਾ ਕਰਤਾ ਜਾਨਾ ਨਹਿ ਪੰਡਤ ਨਹਿ ਚਤੁਰ ਸਿਆਨਾ ਨਹਿ ਭੂਲੋ ਨਹਿ।

ਸਿਰ ਆਵੇ ਭਾਰ ਮਨ ਮਾਨੇ ਹਰ ਇੱਕ ਅੰਕਾਰ ਮਨ ਭੁੱਲੋ ਮਾਇਆ ਕਰ ਜਾਏ ਕਾਮ ਬਰੁਦੋ ਰਹੇ ਨਾ ਟਾਏ ਹਰ

ਏਕ ਲਿਵ ਲਾਏ ਨਿਜ ਕਰ ਵਾਸੈ ਸਚ ਸਮਾਏ ਜਮਣ ਵਰਨਾ ਠਾਕ ਰਹਾਏ ਪੂਰੇ ਗੁਰ ਤੇ ਇਹ ਮਤ ਪਾਏ ਕਥਨੀ ਕਥੋ ਨਾ ਆਵੇ ਔਰ ਗੁਰ ਪੂਛ ਦੇਖਿਆ ਨਾਹੀ ਦਰ ਹੋਰ ਦੁੱਖ ਸੁਖ ਭਾਣੇ।

ਨਾਨਕ ਰਾਮ ਭਗਤ ਸੁਖ ਪਾਵੇ। ਗੌੜੀ ਮਹੱਲਾ ਪਹਿਲਾ, ਪ੍ਰਥਮੇ ਬ੍ਰਹਮਾ ਕਾਲੇ ਘਰ ਆਇਆ, ਬ੍ਰਹਮ ਕਮਲ ਪੈ ਆਲਣਾ ਪਾਇਆ, ਆਗਿਆ ਨਹੀਂ ਲੀਨੀ ਭਰਮ ਭੁਲਾਇਆ, ਜੋ ਉਪਜੈ ਸੋ ਕਾਲ ਸੰਘਾਰਿਆ।

0: ਕਿਸਾਨਾਂ ਹੁਣ ਖੇਤੇ ਖੇਤੇ ਰਤਨ ਚੁਣਦ
1: ਖੇਤੀਆਂ ਪਾਣੀ ਖੇਤੀਆਂ ਪਾਣੀ ਖੇਤੇ ਪਾਸ
0: ਖੇਤੀਆਂ ਸੁਣਦੀ ਨਾਨਕ ਅੰਤ

ब्रह्मा सत्सुहा कमल सुन।

ਕਿਸਾਨਾਂ ਹੁਣ ਖੇਤੇ ਕਿਧਰ ਸੰਤੋਂ ਖੇਤੀਆਂ ਸੁੱਤੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ।